ਕੋੜੀ ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾਂ ਬਾਰੇ ਦਰ ਢੋ ਨਾ ਲੈਣੀ ਤਾਵਦੇ ਇੱਕ ਮੂਲ ਨਾ ਬੁੱਝਣ ਆਪਣਾ ਹੋ ਦਾਗ ਬਣਾਏ ਦੇ ਹਾਂ ਢਾਡੀ ਕਾਲੀ ਜਾਤ ਨੂੰ ਤੁਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੇਰੇ ਤੇ ਆਏ ਦੇ।

ਕਰਤ ਕਾਇਆ ਸਾਧਕੈ ਵਿੱਚ ਦੀ ਕਰਤਾ ਵੀ ਹੋ। ਸੱਚ ਤਾਂ ਪਰ ਜਾਣੀਐ ਜਾਂ ਸੱਚੀ ਲੇ

ਡੰਡਾ ਤਲੀ ਖਾਕ ਜਿਮ ਲੈ ਤਾਂ ਮਸਤ ਪਲਾਈਏ ਕੂੜਾ ਲਾਲਚ ਛੱਡੀਏ ਹੋਏ ਮਨ ਅਲਗ ਤੇ ਆਈਏ ਫਲਤੇ ਵੇਹੋ ਪਾਈਏ ਜੇ ਵੇਹੋ ਕਾਰ ਕਮਾਈਏ ਜੇ ਹੋ ਬਾਪੂ ਨੂੰ ਛੋਟਾ ਫਿਰ ਤਿਨਾ ਦੀ ਪਾਈਏ ਮੱਤ ਥੋੜ੍ਹੀ ਸੇਵ ਪਵਾਈਏ।

ਜੋਤ ਨ ਜਾਣੈ ਛੱਡ ਬਹਿ ਘਰ ਬਾਰ ਸਭ ਤੋਂ ਪੂਰਾ ਆਪੇ ਹੋਵੇ ਘਟਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ

ਕਰਮ ਜਿਨ੍ਹਾਂ ਕੋ ਜਿਤ ਪਾਇਆ ਤਾਂ ਤਨੀ ਖਸਮ ਧਿਆਇਆ ਇੰਨਾ ਜਨਤਾ ਕਿਆ ਵਸ ਕੁਛ ਨਹੀਂ ਤੁਧ ਗੁਰ ਕੀ ਜਗਤ ਪਾਇਆ ਇਹਨਾਂ ਨੂੰ ਤੂੰ ਮੇਲੇ ਕਾ ਪੁੱਤ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਥਾ ਤਿਥਾ ਬਜਾਇਆ ਸਹਿਜ ਹੀ ਸੱਚ ਮਾਇਆ ਸਹਿਜ ਹੀ ਸੱਚ ਮਾਇਆ।

ਜਿਹਾ ਕੱਲ ਕਰਨਾ ਤੇ ਵੇਹਣਾ ਵਿਚਾਰੀਆ ਹੈ, ਐਸੀ ਕਲਾ ਨਾ ਖੇਡੀਏ ਜਿੱਤ ਦਰਗਹਿ ਗਿਆ ਹਾਰੀਏ, ਪੜਿਆ ਦਮੀਆਂ ਵਿਚਾਰ ਕੇ ਵਿਚਾਰੀਏ, ਮਹਿਚਲੈ ਸੁੱਗੇ ਮਾਰੀਏ, ਮਹਿਚਲੈ ਸੁੱਗੇ ਮਾਰੀਏ।

ਮੁਖ ਝੂਠ ਵਿਭੁਖ ਸਾਰੰ ਕ੍ਰਿਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਾਟੰਗ ਧੁੱਤੀ ਵਸਤ੍ਰ ਪਾਟੰ ਜਿਨਾਨ ਬ੍ਰਹਮ ਕਰਮੰ ਸਭ ਫੋਕਟ ਨਿਸ਼ਚ ਕਰਮੰ।

ਤਗਨਾ ਪੈਰੀ ਤਗਨ ਹੱਥੀ ਤਗਨਾ ਜਿਹਵਾ ਤਗਨਾ ਖੀ ਵੇਤ ਗਾ ਪੇ ਵਤ ਵਟ ਭਗ ਅਵਰਾ।

ਦੇ ਪਤਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨਤਾ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ।

ਜਾਹਿ ਤਰੰਦਾ ਮਹੱਲਾ ਪਹਿਲਾ। ਮਾਨਸ ਖਾਣੇ ਕਰਹਿਨਵਾਜ ਸ਼੍ਰੀ ਵਗਾਇਨ ਤਿਨ ਗਲਤਾ ਤਿਨ ਕਰ ਬ੍ਰਹਮਣ।

ਨਾਨਕ ਕੂੜ ਰਹਿਆ ਭਰਪੂਰ ਮਥੈ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਣ ਲੇਸ਼ ਭਾਲੇ ਪੂਜੈ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ

ਵੇਖ ਨਜ਼ਰੀ ਹੇਠ ਲਾਇਦਾ ਆਪੇ ਦੇਵੜਿਆਈਆਂ ਆਪੇ ਕਰਮ ਕਰਾਇਦਾ ਵੱਡੋ ਵੱਡਾ ਵਡਮੇਦਨੀ ਸਰੈ ਸਤੰਦੈ ਲਾਇਦਾ ਨਦਰ ਪੱਠੀ ਜੇ ਕਰੇ ਸੁਲਤਾਨ ਕਹੋ ਕਰਾਇਦਾ ਦਰ ਮੰਗਨ ਪਿੱਠ ਨਾ ਪਾਇਦਾ ਦਰ ਮੰਗਨ ਪਿੱਠ

ਸਾਰੇ ਸੁਖ ਪਾਈਏ ਸੋ ਸਾਹਿਬ ਸਦਾ ਸਮਾਲੀਏ ਜਿੱਤ ਕੀਤਾ ਪਾਈਏ ਆਪਣਾ ਸਾਕਾਲ ਬ੍ਰਿਕ ਕਾਲੀਏ ਮੰਦਾ ਮੂੰਹ ਨੇ ਕੀ ਚਾਹੀਦੇ ਲੰਮੀ ਨਜ਼ਰ ਨਿਹਾਲੀਏ ਜੋ ਸਾਹਿਬ ਨਾ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ ਪਿਛਲਾ ਹੈ ਉੱਪਰ ਪਾਲੀਏ ਪਿਛਲਾ ਹੈ ਉੱਪਰ।

ਖਸਮ

ਧਿਆਨ ਕਤਨ ਜਪਨੀ ਹਤਾ ਕਿਰਪਰਵਰ ਆਪ ਕਿਰਾਏ ਸਾਖੀ ਫਿਰ ਆਪ ਕਿਰਾਏ ਮਾਰ ਇਤਨਾ ਗਲੀ ਜੰਜੀਰ ਇੱਕ ਤ੍ਰਿਜੜਾ ਵਿਸਿਆਰ ਆਪ ਕਿਰਾਏ ਕਰੇ ਆਪ ਹਾਂ ਕੈਸੇ ਕਰੇ ਕਾਰ ਨਾਨਕ ਕਰਨਾ ਜਨ ਕੀਆ ਫਿਰ ਕਿਸੇ ਕਰਨੀ ਸਾਰ ਫਿਰ

ਪਾਏ ਸਾਈਕਾਰ ਕੁਮਾਵਣੀ ਤੁਰ ਛੋਟੇ ਕਿਨਾ ਪਾਏ ਨਾਨਕ ਕੇ ਬਾਹਰੀ ਹੋ ਦੂਜੀ ਨਾਹੀਂ ਜਾਏ।

फिर कवन कवन गुन कह कह गावा।

जिस वड पाग गुर की वाणी

ਜਦੋਂ ਰਸਨਾ ਹਰ ਸਵਾਦ ਲੱਗੀ, ਹਰੀ ਦੇ ਨਾਮ ਦਾ ਸਵਾਦ ਇਸ ਰਸਨਾ ਨੂੰ ਲੱਗ ਗਿਆ, ਹਰੀ ਦੇ ਨਾਮ ਨੂੰ ਧਿਆਉਂਦਿਆਂ ਫਿਰ ਕੀ ਹੋਇਆ, ਇੱਕ ਤਾਂ ਸਹਿਜ ਅਡੋਲਤਾ ਅੰਦਰ ਆ ਗਈ ਔਰ ਮਨ ਤ੍ਰਿਪਤ ਜਾਂ ਮਨ ਤ੍ਰਿਪਤ ਹੋ ਗਿਆ, ਮਨ ਸੰਤੁਸ਼ਟ ਹੋ ਗਿਆ, ਮਨ ਦੀ ਪਿਆਸ ਵੀ ਬੁੱਝ ਗਈ, ਮਨ ਦੀਆਂ ਭੁੱਖਾਂ ਵੀ ਮਿਟ ਗਈਆਂ। ਔਰ ਜਿਹੜਾ ਅੰਨ ਰਸ ਸੀ ਉਹਨੇ ਪਿਆਸ ਬੁਝਾਈ ਨਹੀਂ, ਜਿਹੜਾ ਅੰਨ ਰਸ ਸੀ ਨਾ ਉਹਨੇ ਅੰਦਰ ਦੀ ਤ੍ਰਿਸ਼ਨਾ ਨੂੰ ਮੁਕਾਇਆ ਨਹੀਂ, ਉਹਨੇ ਸਬਰ ਅਤੇ ਸੰਤੋਖ ਨਹੀਂ ਅੰਦਰ ਲੈ ਕੇ ਆਉਣਾ ਕੀਤਾ, ਉਹ ਅੰਦਰ ਤੇ ਲੋਭ ਵੱਧਦਾ ਗਿਆ, ਲਾਲਚ ਵੱਧਦਾ ਗਿਆ, ਤ੍ਰਿਸ਼ਨਾ ਵੱਧਦੀ ਗਈ, ਜਿਹੜਾ ਅੰਨ ਰਸ ਸੀ। ਪਰ ਜਦੋਂ ਹਰੀ ਦੇ ਨਾਮ ਦਾ ਰਸ ਚੱਖਿਆ, ਲੋਭ ਔਰ ਇਹ ਲਾਲਚ ਇਹ ਸਬਰ ਅਤੇ ਸੰਤੋਖ ਵਿੱਚ ਬਦਲ ਗਿਆ ਔਰ ਅੰਦਰ ਤ੍ਰਿਸ਼ਨਾ ਜਿਹੜੀ ਸੀ ਉਹ ਬੁੱਝ ਗਈ ਅਤੇ ਤ੍ਰਿਪਤਿਆ, ਮਨ ਤ੍ਰਿਪਤ ਹੋ ਗਿਆ, ਮਨ ਸੰਤੁਸ਼ਟ ਹੋ ਗਿਆ। ਹਰੀ ਦੇ ਨਾਮ ਦਾ ਰਸ ਚੱਕ ਕੇ ਮਨ ਤ੍ਰਿਪਤਿਆ, ਹਰ ਨਾਮ ਧਿਆਏ, ਹਰੀ ਦੇ ਨਾਮ ਨੂੰ ਧਿਆਉਂਦਿਆਂ ਮਨ ਜਿਹੜਾ ਸੀ ਉਹ ਤ੍ਰਿਪਤ ਹੋ ਗਿਆ। ਹੁਣ ਇਸ ਮਨ ਨੂੰ ਹੋਰ ਰਸ ਨਹੀਂ ਚਾਹੀਦੇ। ਜਦੋਂ ਅਸੀਂ ਭੁੱਖ ਲੱਗੀ ਭੋਜਨ ਖਾ ਰਹੇ ਹਾਂ, ਜਦੋਂ ਤੱਕ ਭੁੱਖ ਲੱਗੀ ਹੈ ਬੰਦਾ ਕਹਿੰਦਾ ਹੋਰ ਦੇ ਦਿਓ, ਇੱਕ ਹੋਰ ਦੇ ਦਿਓ ਹੋਰ, ਪਰ ਜਦੋਂ ਪੇਟ ਭਰ ਗਿਆ ਕਹਿੰਦਾ ਬਸ ਹੁਣ ਮੈਂ ਰੱਜ ਗਿਆ, ਮੈਨੂੰ ਹੋਰ ਨਹੀਂ ਚਾਹੀਦਾ। ਪਿਆਸ ਲੱਗੀ ਹੋਈ ਹੈ, ਜਿੰਨਾ ਚਿਰ ਉਹ ਪਿਆਸ ਨਹੀਂ ਬੁੱਝਦੀ ਬੰਦਾ ਪਾਣੀ ਪੀ ਜਾਂਦਾ, ਜਦੋਂ ਪਿਆਸ ਬੁੱਝ ਗਈ ਉਹ ਕਹਿੰਦਾ ਬਸ ਮੈਂ ਹੁਣ ਤ੍ਰਿਪਤ ਹੋ ਗਿਆ। ਮਨ ਦੀਆਂ ਭੁੱਖਾਂ ਜਿਹੜੀਆਂ ਵਾਸ਼ਨਾਵਾਂ ਵਿਕਾਰਾਂ ਵਾਲੀਆਂ ਭੁੱਖਾਂ ਨੇ, ਕਾਮ ਕ੍ਰੋਧ ਲੋਮੋ ਅਹੰਕਾਰ ਕਰਕੇ ਬਣੀਆਂ ਹੋਈਆਂ, ਇਹ ਉਦੋਂ ਮਿਟਣੀਆਂ ਜਦੋਂ ਅਸੀਂ ਨਾਮ ਦਾ ਭੋਜਨ ਛਕਾਂਗੇ। ਇਹ ਕਾਹਦੇ ਲਈ ਦਿੱਤਾ? ਸਬਰ ਅਤੇ ਸੰਤੋਖ ਅੰਦਰ ਆ ਜਾਏ ਇਸ ਲਈ ਦਿੱਤਾ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਉਹਦਾ ਉਧਾਰ ਹੋ ਜਾਏਗਾ ਜਿਹੜਾ ਇਹਨੂੰ ਖਾ ਕੇ ਪਚਾ ਲਏਗਾ, ਉਹਦਾ ਮਨ ਅੰਦਰ ਤ੍ਰਿਪਤ ਹੋ ਜਾਏਗਾ। ਰਸਨਾ ਹਰ ਸਾਦ ਲੱਗੀ, ਗੁਰੂ ਪਾਤਸ਼ਾਹ ਦੇ ਦੱਸਣ ਮੁਤਾਬਕ ਜਿਹਨੇ ਸ਼ਬਦ ਦਾ ਅਭਿਆਸ ਕੀਤਾ, ਹਰੀ ਦੇ ਨਾਮ ਨੂੰ ਧਿਆਇਆ, ਉਹਦੇ ਅੰਦਰ ਪ੍ਰੇਮ ਵਾਲਾ ਸੁਭਾਅ ਵੀ ਬਣ ਗਿਆ ਔਰ ਮਨ ਵੀ ਉਹਦੇ ਅੰਦਰ ਤ੍ਰਿਪਤ ਹੋ ਗਿਆ, ਮਨ ਨੂੰ ਸ਼ਾਂਤੀ ਮਿਲ ਗਈ ਔਰ ਅੰਦਰ ਆਤਮਕ ਅਡੋਲਤਾ ਬਣ ਜਾਂਦੀ ਹੈ। ਇਸ ਲਈ ਆਪਣੇ ਸਤਿਗੁਰ ਵਿੱਟੋਂ ਸਦਾ ਬਲਹਾਰੀ, ਜਿਹਨੇ ਮੈਨੂੰ ਇਹ ਨੁਕਤਾ ਦੱਸ ਦਿੱਤਾ, ਜਿਹਨੇ ਮੈਨੂੰ ਇਹ ਜੁਗਤੀ ਦੱਸ ਦਿੱਤੀ, ਐਸੇ ਸਤਿਗੁਰ

ਜਦੋਂ ਮਨ ਸੰਤੁਸ਼ਟ ਹੋ ਜਾਏਗਾ ਨਾ, ਧਿਆਨ ਰੱਖਿਓ ਆਪ ਸਾਰੇ ਸੂਝਵਾਨ ਨੂੰ, ਜਦੋਂ ਮਨ ਸੰਤੁਸ਼ਟ ਹੋ ਜਾਏਗਾ ਨਾ, ਅੱਖਾਂ ਵੀ ਸੰਤੁਸ਼ਟ ਹੋ ਜਾਣਗੀਆਂ। ਜਦੋਂ ਮਨ ਸੰਤੁਸ਼ਟ ਹੋ ਜਾਏਗਾ, ਕੰਨ ਵੀ ਸੰਤੁਸ਼ਟ ਹੋ ਜਾਣਗੇ, ਜ਼ੁਬਾਨ ਵੀ ਸੰਤੁਸ਼ਟ ਹੋ ਜਾਏਗੀ। ਜੇ ਮਨ ਸੰਤੁਸ਼ਟ ਨਹੀਂ ਹੋਇਆ, ਅੱਖਾਂ ਵੀ ਸੰਤੁਸ਼ਟ ਨਹੀਂ ਹੋਣੀਆਂ। ਫਿਰ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਅੱਖਾਂ ਦੀ ਜੋਤ ਘੱਟ ਗਈ ਪਰ ਮਨ ਨਹੀਂ ਨਾ ਅੰਦਰ ਸੰਤੁਸ਼ਟ ਹੋ ਰਿਹਾ, ਮਨ ਹਜੇ ਹੋਰ ਰੰਗ ਤਮਾਸ਼ੇ ਦੇਖਣਾ ਚਾਹੁੰਦਾ। ਇਹ ਸਰੀਰ ਜਿਹੜਾ ਸੀ, ਇਹ ਜੋਬਨ ਤੋਂ ਬੁਢੇਪੇ ਤੱਕ ਚਲਾ ਗਿਆ, ਹਾਲਤ ਹੋ ਗਈ, ਬੁੱਢਾ ਹੋਇਆ। ਸ਼ੇਖ ਫਰੀਦ ਕੰਬਣ ਲੱਗੀ, ਦੇਹ ਕੰਬਣ ਲੱਗ ਗਈ ਪਰ ਅੱਖਾਂ ਦੇ ਵਿੱਚ ਸੰਤੁਸ਼ਟੀ ਨਹੀਂ ਹੈ। ਕਿਉਂ ਨਹੀਂ ਹੈ? ਅੱਖਾਂ ਕਿਉਂ ਨਹੀਂ ਰੱਜਦੀਆਂ ਪਈਆਂ? ਕਿਉਂਕਿ ਮਨ ਸੰਤੁਸ਼ਟ ਨਹੀਂ ਹੋਇਆ। ਮਨ ਜਿਹੜਾ ਸੰਤੁਸ਼ਟ ਨਾ ਹੋਣ ਕਰਕੇ ਅੱਖਾਂ ਰੱਜਦੀਆਂ ਹੀ ਨਹੀਂ ਪਈਆਂ, ਹਜੇ ਵੀ ਰੰਗ ਤਮਾਸ਼ੇ ਦੇਖਣਾ ਚਾਹੁੰਦਾ ਹੈ, ਹਜੇ ਵੀ ਦੁਨੀਆਂ ਦੇ ਰੰਗ ਤਮਾਸ਼ੇ ਇਹ ਦੇਖਣਾ ਚਾਹੁੰਦਾ ਹੈ, ਕਿਉਂਕਿ ਅੱਖਾਂ ਨਹੀਂ ਰੱਜੀਆਂ। ਕੰਨ ਹਜੇ ਵੀ ਬੁਰਿਆਈ ਸੁਣਨਾ ਚਾਹੁੰਦੇ ਆ, ਨਿੰਦਿਆ ਸੁਣਨਾ ਚਾਹੁੰਦੇ ਆ, ਚੁਗਲੀ ਸੁਣਨਾ ਚਾਹੁੰਦੇ ਆ, ਭੈੜੇ ਮਾੜੇ ਗੰਦਲੇ ਬੋਲ ਸੁਣਨਾ ਚਾਹੁੰਦੇ ਆ ਕੰਨ। ਇਹਦਾ ਮਤਲਬ ਮਨ ਸੰਤੁਸ਼ਟ ਨਹੀਂ ਹੈ। ਜ਼ੁਬਾਨ ਹਜੇ ਵੀ ਨਿੰਦਿਆ ਚੁਗਲੀ ਦੇ ਰਸ ਮੰਨਣਾ ਚਾਹੁੰਦੀ ਹੈ, ਕੂੜ ਵਿਕਾਰ ਦੇ ਰਸ

ਮੰਨਣਾ ਚਾਹੁੰਦੀ ਹੈ। ਕਿਉਂ? ਕਿਉਂਕਿ ਹਜੇ ਮਨ ਸੰਤੁਸ਼ਟ ਨਹੀਂ। ਹਾਂ, ਜਿਸ ਦਿਨ ਮਨ ਸੰਤੁਸ਼ਟ ਹੋ ਗਿਆ ਉਸ ਦਿਨ ਅੱਖਾਂ ਵੀ ਰੱਜ ਗਈਆਂ, ਕੰਨ ਵੀ ਰੱਜ ਗਏ ਅਤੇ ਜ਼ੁਬਾਨ ਵੀ ਰੱਜ ਗਈ। ਫਿਰ ਉਹ ਅੱਖੀਂ ਵਾਜੋਂ ਵੇਖਣਾ, ਵਿਨ ਕੰਨਾਂ ਸੁਣਨਾ, ਫਿਰ ਇਹ ਅਵਸਥਾ ਹੋ ਜਾਣੀ ਹੈ ਜਿੱਦਣ ਮਨ ਸੰਤੁਸ਼ਟ ਹੋ ਗਿਆ। ਫਿਰ ਇਹਦੇ ਨੇਤਰਾਂ ਦੇ ਵਿੱਚ ਗੰਦਗੀ ਨਹੀਂ ਰਹੇਗੀ। ਫਿਰ ਇਹ ਪਰਤਰੀ ਹੈ, ਰੂਪ ਨਾ ਪੇਖੈ, ਨੇਤਰ ਵਾਲੀ ਅਵਸਥਾ ਨਹੀਂ ਹੋਏਗੀ ਜਦੋਂ ਮਨ ਅੰਦਰ ਸੰਤੁਸ਼ਟ ਹੋ ਗਿਆ ਤਾਂ। ਇਸ ਵਾਸਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਜੁਗਤੀ, ਦੇਖੋ ਇੱਕ ਦਿਨ ਬੇਨਤੀ ਕੀਤੀ, ਆਪ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਕੁਆਰਾ ਸ਼ਬਦ ਅਸੀਂ ਅਨਮੈਰਿਡ ਲਈ ਵਰਤਦੇ ਹਾਂ, ਜਿਹਦੀ ਹਜੇ ਮੈਰਿਜ ਨਹੀਂ ਹੋਈ, ਜਿਹਦਾ ਵਿਆਹ ਨਹੀਂ ਹੋਇਆ, ਵੀ ਇਹ ਹਜੇ ਧੀ ਕੁਆਰੀ ਹੈ, ਮੁੰਡਾ ਹਜੇ ਕੁਆਰਾ ਹੈ। ਪਰ ਮਹਾਰਾਜ ਕਹਿੰਦੇ ਜਿਹਦੇ ਚਾਰ ਚਾਰ ਬੱਚੇ ਨੇ ਗ੍ਰਸਥ ਜੀਵਨ ਵਾਲਾ, ਉਹ ਵੀ ਕੁਆਰਾ ਰਹਿ ਸਕਦਾ, ਉਹ ਵੀ ਆਪਣੇ ਆਪ ਨੂੰ ਕੁਆਰਾ ਅਖਵਾ ਸਕਦਾ। ਹੈਰਾਨੀ ਹੋਏਗੀ ਵੀ ਮਹਾਰਾਜ ਇਹ ਕੀ ਕਹਿ ਰਹੇ ਹੋ ਤੁਸੀਂ। ਮਹਾਰਾਜ ਕਹਿੰਦੇ ਮੈਂ ਉਹ ਮੈਰਿਡ ਅਨਮੈਰਿਡ ਦੀ ਗੱਲ ਨਹੀਂ ਕਰ ਰਿਹਾ, ਮੈਂ ਇਹ ਗੱਲ ਕਰ ਰਿਹਾ ਵੀ ਤੂੰ ਆਪਣੀ ਅੱਖਾਂ ਨੂੰ ਕੁਆਰਾ ਰੱਖ, ਆਪਣੇ ਕੰਨਾਂ ਨੂੰ ਕੁਆਰਾ ਰੱਖ, ਆਪਣੀ ਜੀਭ ਨੂੰ ਕੁਆਰਾ ਰੱਖ, ਆਪਣੇ ਹੱਥਾਂ ਨੂੰ ਪੈਰਾਂ ਨੂੰ ਕੁਆਰਾ ਰੱਖ, ਇਹਨੂੰ ਮਾੜੇ ਪਾਸੇ ਨਾ ਜਾਣ ਦੇ, ਅੱਖਾਂ ਵਿੱਚ ਮੈਲ ਨਾ ਆਉਣ ਦੇ, ਕੰਨਾਂ ਦੇ ਵਿੱਚ ਮੈਲ ਨਾ ਆਉਣ ਦੇ, ਜ਼ੁਬਾਨ ਦੇ ਉੱਤੇ ਮੈਲ ਨਾ ਆਉਣ ਦੇ, ਤੂੰ ਮਨ ਵਿੱਚੋਂ ਇਹ ਸਾਰੀ ਗੰਦਗੀ ਕੱਢ ਦੇ। ਜਿਵੇਂ ਆਪਾਂ ਸ਼ਬਦ ਪਿੱਛੇ ਵਿਚਾਰਿਆ, ਜੇ ਮਨ ਮੈਲਾ ਹੈ ਤਾਂ ਸਭ ਕੁਛ ਮੈਲਾ ਹੈ, ਜੇ ਮਨ ਧੋਤਾ ਜਾਏ ਤਾਂ ਇਹ ਸਾਰੇ ਦਰਵਾਜ਼ੇ ਆਪੇ ਹੀ ਸਾਫ਼ ਹੋ ਜਾਣੇ, ਗੰਦਗੀ ਤਾਂ ਅੰਦਰੋਂ ਆ ਰਹੀ ਹੈ ਨਾ। ਇਹ ਜਿਹੜੇ ਨੌ ਦੁਆਰੇ ਨੇ, ਇਹਨਾਂ ਨੌ ਦੁਆਰਿਆਂ 'ਤੇ ਜਿਹੜੀ ਗੰਦਗੀ ਆ ਰਹੀ ਉਹ ਆ ਤਾਂ ਮਨ ਤੋਂ ਰਹੀ ਹੈ। ਅਤੇ ਇਹ ਵੀ ਇੱਕ ਦਿਨ ਕਿਹਾ ਵੀ ਜਦੋਂ ਅਸੀਂ ਝਾੜੂ ਘਰ ਵਿੱਚ ਮਾਰਦੇ ਹਾਂ, ਬਾਹਰੋਂ ਮੇਨ ਦਰਵਾਜ਼ੇ ਤੋਂ ਅੰਦਰ ਨੂੰ ਲੈ ਕੇ ਆਉਂਦੇ ਹਾਂ ਜਾਂ ਅੰਦਰੋਂ ਝਾੜੂ ਮਾਰ ਕੇ ਬਾਹਰ ਲੈ ਜਾਂਦੇ ਹਾਂ, ਇਹ ਵੀ ਇੱਕ ਜੁਗਤੀ ਹੈ ਨਾ। ਜਦੋਂ ਵੀ ਅਸੀਂ ਘਰ ਦੀ ਸਫਾਈ ਕਰਨੀ ਹੈ, ਅੰਦਰੋਂ ਝਾੜੂ ਮਾਰਦੇ ਹਾਂ, ਬਾਹਰ ਨੂੰ ਲੈ ਕੇ ਆਉਣਾ, ਅਸੀਂ ਗੰਦਗੀ ਤਾਂ ਬਾਹਰ ਕੱਢਣੀ ਹੈ। ਪਰ ਸਾਨੂੰ ਦੱਸਿਆ ਗਿਆ ਤੂੰ ਬਾਹਰ ਦੇ ਧਰਮ ਦੇ ਕਰਮ ਕਰ, ਬਾਹਰੋਂ ਕਰਮ, ਬਾਹਰੋਂ ਤੁਸੀਂ ਦਰਵਾਜ਼ਾ ਸਾਫ਼ ਕਰ ਲਓਗੇ, ਵਿਹੜਾ ਸਾਫ਼ ਕਰ ਲਓਗੇ, ਪਰ ਜਿਹੜੀ ਅੰਦਰ ਗੰਦਗੀ ਭਰੀ ਹੈ ਉਹ ਕਿੱਦਾਂ ਸਾਫ਼ ਹੋਏਗੀ? ਉਹਨੇ ਤਾਂ ਬਾਹਰ ਆਉਣਾ ਹੀ ਆਉਣਾ, ਉਹਦੀ ਜਿਹੜੀ ਦੁਰਗੰਧ ਹੈ ਉਹ ਤਾਂ ਬਾਹਰ ਆਏਗੀ ਆਏਗੀ। ਤੁਸੀਂ ਕਹੋ ਵੀ ਮੈਂ ਤਾਂ ਦਰਵਾਜ਼ਾ ਵੀ ਸਵਾਰ ਲਿਆ, ਵਿਹੜਾ ਵੀ ਸਵਾਰ ਲਿਆ, ਇਹ ਬਦਬੋ ਪਤਾ ਨਹੀਂ ਕਿੱਥੋਂ ਆ ਰਹੀ ਹੈ, ਬਦਬੋ ਤਾਂ ਅੰਦਰੋਂ ਆ ਰਹੀ ਹੈ, ਉਹ ਤਾਂ ਸਾਫ਼ ਕੀਤਾ ਨਹੀਂ। ਮੁੱਖ ਆਵਤ ਤਾਂ ਕਹਿ ਦੁਰਗੰਧ, ਮੈਂ ਤਾਂ ਮੂੰਹ ਆਪਣਾ ਚੰਗੀ ਤਰ੍ਹਾਂ ਧੋ ਸਵਾਰ ਕੇ ਆਇਆ, ਦੁਰਗੰਧ ਕਿੱਥੋਂ ਆ ਰਹੀ ਹੈ? ਮਨ ਤੋਂ, ਮਨ ਗੰਦਗੀ ਨਾਲ ਭਰਿਆ ਪਿਆ। ਇਸ ਲਈ ਮਹਾਰਾਜ ਕਹਿੰਦੇ ਆ ਜਦੋਂ ਤੇਰਾ ਮਨ ਤ੍ਰਿਪਤ ਹੋ ਜਾਏਗਾ ਨਾ, ਮਨ ਦੇ ਤ੍ਰਿਪਤ ਹੋਣ ਨਾਲ ਅੱਖੀਂ ਸੰਤੋਖੀ ਆ, ਤੇਰੇ ਅੱਖਾਂ 'ਚ ਵੀ ਸੰਤੋਖ ਆ ਜਾਏਗਾ। ਕੁਆਰੇ ਦੀ ਗੱਲ ਕਰਨ ਲੱਗਾ ਸੀ, ਮਹਾਰਾਜ ਕਹਿੰਦੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਜਿਹੜੀ ਇਹ ਕਾਇਆ ਹੈ ਇਹਨੂੰ ਕੁਆਰਾ ਰੱਖਣ ਲਈ ਜੁਗਤ, ਜੁਗਤੀ ਬਣਾ, ਯੋਗ ਬਾਹਰੋਂ ਨਹੀਂ ਚਾਹੀਦਾ, ਯੋਗ ਅੰਦਰ ਦਾ ਚਾਹੀਦਾ। ਐਸਾ ਯੋਗ ਅੰਦਰ ਬਣਾ ਕਿ ਤੇਰੇ ਇਹ ਕਾਇਆ ਤੋਂ ਭਾਵ ਤੇਰੀ ਇੰਦਰੀਆਂ ਵਿੱਚ ਵਿਸ਼ੇ ਵਿਕਾਰਾਂ ਦੀ ਗੰਦਗੀ ਮੈਲ ਰਵੇ ਹੀ ਨਾ, ਤੂੰ ਇਹਨਾਂ ਅੱਖਾਂ ਤੋਂ ਮਾੜਾ ਨਾ ਦੇਖ ਸਕੇ, ਨਾ ਤੂੰ ਮਾੜਾ ਇਹਨਾਂ ਅੱਖਾਂ ਤੋਂ ਦੇਖੇ ਅਤੇ ਨਾ ਤੇਰੇ ਅੰਦਰ ਕੋਈ ਮਾੜਾ ਫੁਰਨਾ ਬਣੇ, ਕੰਨਾਂ ਤੋਂ ਕੋਈ ਮਾੜਾ ਨਾ ਤੂੰ ਸੁਣ ਸਕੇ, ਜ਼ੁਬਾਨ ਤੋਂ ਮਾੜਾ ਨਾ ਬੋਲ ਸਕੇ, ਹੱਥਾਂ ਤੋਂ ਤੂੰ ਮਾੜਾ ਨਾ ਕਰ ਸਕੇ, ਪੈਰਾਂ ਤੋਂ ਤੂੰ ਮਾੜਾ ਨਾ ਕਿਸੇ ਪਾਸੇ ਚੱਲ ਸਕੇ, ਇਹਨੂੰ ਕੁਆਰਾ ਕਰ। ਜੁਗਤੀ ਚਾਹੀਦੀ ਹੈ, ਉਹਦੇ ਲਈ ਨੁਕਤਾ ਚਾਹੀਦਾ ਹੈ, ਅਤੇ ਜਿਹਨੇ ਇਹ ਜੁਗਤੀ ਬਣਾ ਲਈ ਉਹ ਮੁਕਤ ਹੋ ਗਿਆ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ, ਉਹਨੇ ਜੁਗਤ ਪਛਾਣ ਲਈ, ਅਤੇ ਜਿਹਨੇ ਜੁਗਤ ਪਛਾਣ ਲਈ ਉਹ ਮੁਕਤ ਹੋ ਗਿਆ। ਇਸ ਲਈ ਮਹਾਰਾਜ ਜੀ ਸਮਝਾਉਂਦੇ ਆ ਕਿ ਜਿਹਦੀ ਰਸਨਾ ਨੂੰ ਸਵਾਦ ਆ ਗਿਆ ਨਾਮ ਦਾ, ਔਰ ਜਿਹਦਾ ਮਨ ਅੰਦਰ ਤ੍ਰਿਪਤ ਹੋ ਗਿਆ, ਅੱਖੀਂ ਸੰਤੋਖੀ ਆ, ਉਹਦੇ ਅੰਦਰ ਫਿਰ ਮਨ ਦੇ ਰਾਹੀਂ ਅੱਖਾਂ ਵਿੱਚ ਸਬਰ ਅਤੇ ਸੰਤੋਖ ਆ ਗਿਆ। ਏਕ ਲਿਵ ਲਾਏ, ਕਿਉਂਕਿ ਉਹਦੀ ਲਿਵ ਇੱਕ ਨਾਲ ਲੱਗੀ ਹੈ, ਉਹਦੀ ਸੁਰਤ
ਇੱਕ ਦੇ ਨਾਲ ਜਿਹੜਾ ਉਹ ਜੁੜੀ ਹੋਈ ਹੈ। ਮਹਾਰਾਜ ਨੇ ਸਾਨੂੰ ਕਿੱਡਾ ਉੱਚਾ ਜੀਵਨ ਦਿੱਤਾ ਸੀ ਸ਼ਬਦ ਦੇ ਨਾਲ ਜੋੜ ਕੇ, ਕਿ ਤੇਰੀ ਅਵਸਥਾ ਇਹ ਹੋ ਜਾਏ ਕਿ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ। ਮਹਾਰਾਜ ਕਹਿੰਦੇ ਆਹ ਹੋਣੀ ਚਾਹੀਦੀ ਹੈ ਤੇਰੀ ਅਵਸਥਾ, ਕਿ ਤੈਨੂੰ ਧੀ ਵਿੱਚੋਂ ਧੀ ਦਿਸਣੀ ਚਾਹੀਦੀ ਹੈ, ਆਪਣੀ ਇਸਤਰੀ ਨੂੰ ਛੱਡ ਕੇ ਪਰ ਇਸਤਰੀਆਂ ਦੇ ਵਿੱਚੋਂ ਤੈਨੂੰ ਮਾਂ ਦਿਸਣੀ ਚਾਹੀਦੀ ਹੈ। ਪਰ ਹੁੰਦਾ ਇਸ ਤਰ੍ਹਾਂ, ਅੱਖਾਂ 'ਚ ਤਾਂ ਗੰਦਗੀ ਭਰੀ ਪਈ ਹੈ, ਰੋਜ਼ ਖਬਰਾਂ ਸੁਣਦੇ ਹਾਂ, ਸ਼ਰਮਸਾਰ ਹੁੰਦੇ ਹਾਂ, ਕਈ ਵਾਰੀ ਤਾਂ ਰੋਣਾ ਨਿਕਲ ਆਉਂਦਾ ਸੁਣ ਸੁਣ ਕੇ ਖਬਰਾਂ, ਕਿ ਛੋਟੀ ਛੋਟੀ ਬੱਚੀਆਂ ਨੂੰ ਕਿਵੇਂ ਨੋਚ ਲੈਂਦੇ ਆ, ਫਿਰ ਉਹਨਾਂ ਨੂੰ ਨੋਚ ਨੋਚ ਕੇ ਕਿਵੇਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ, ਕਿ ਉਹਨਾਂ ਨੂੰ ਧੀ ਵਿੱਚੋਂ ਧੀ ਨਹੀਂ ਦਿਸੀ, ਕਿ ਉਹਨਾਂ ਨੂੰ ਪਰ ਇਸਤਰੀ ਵਿੱਚੋਂ ਮਾਂ ਨਹੀਂ ਦਿਸੀ, ਜਦੋਂ ਉਹ ਕੁਕਰਮ ਕਰਦੇ ਆ ਕਿ ਉਹਨਾਂ ਨੂੰ ਮਾਂ ਦਿਖਾਈ ਨਹੀਂ ਦਿੰਦੀ ਵੀ ਇਹ ਮਾਂ ਹੈ ਇਹ ਧੀ ਹੈ, ਨਹੀਂ ਦਿਸਦੀ, ਕਿਉਂਕਿ ਅੱਖਾਂ ਨਹੀਂ ਨਾ ਰੱਜਦੀਆਂ ਪਈਆਂ, ਅੱਖਾਂ ਦੇ ਵਿੱਚ ਗੰਦਗੀ ਭਰੀ ਪਈ ਹੈ। ਪਰ ਮਹਾਰਾਜ ਨੇ ਕਿਹਾ ਗੁਰੂ ਕੇ ਸਿੱਖਾ ਤੂੰ ਆਪਣਾ ਕਰੈਕਟਰ ਇੰਨਾ ਉੱਚਾ ਰੱਖ ਆਚਰਣ ਕਿ ਤੇਰੇ ਨੇਤਰਾਂ ਦੇ ਵਿੱਚ ਤੈਨੂੰ ਧੀ ਵੀ ਨਜ਼ਰ ਆਵੇ ਮਾਂ ਵੀ ਨਜ਼ਰ ਆਵੇ। ਉਹ ਤਾਂ ਹੀ ਹੋਏਗਾ ਜੇ ਅੱਖਾਂ ਤ੍ਰਿਪਤ ਹੋਣਗੀਆਂ, ਅੱਖਾਂ ਰੱਜਣਗੀਆਂ, ਜੇ ਮਨ ਸੰਤੁਸ਼ਟ ਹੋਏਗਾ ਵਿਕਾਰਾਂ ਵਾਲੇ ਪਾਸਿਓਂ। ਇਸ ਲਈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਦੀ ਲਿਵ ਇੱਕ ਦੇ ਨਾਲ ਲੱਗ ਗਈ, ਸੁਰਤ ਇੱਕ ਨਾਲ ਜੁੜ ਗਈ ਸਤਿਗੁਰੂ ਦੇ ਸ਼ਬਦ ਦੇ ਰਾਹੀਂ, ਹੁਣ ਜਿਹਦੇ ਰਾਹੀਂ ਇਹ ਏਡੀ ਵੱਡੀ ਕਿਰਪਾ ਹੋਈ ਉਹ ਭੁੱਲਣਾ ਨਹੀਂ ਸਤਿਗੁਰੂ ਨੂੰ, ਵਾਰੇ ਵਾਰੇ ਜਾਣਾ, ਬਲਹਾਰੇ ਜਾਣਾ ਸਤਿਗੁਰੂ ਤੋਂ। ਜਿਨ੍ਹਾਂ ਦੇ ਅੰਦਰ ਸ਼ਬਦ ਅਭਿਆਸ ਕਰਦਿਆਂ ਰਸਨਾ ਨੂੰ ਸਵਾਦ ਆਇਆ, ਮਨ ਤ੍ਰਿਪਤ ਹੋਇਆ ਅਤੇ ਅੱਖੀਂ ਰੱਜ ਗਈਆਂ, ਭਾਵ ਤ੍ਰਿਪਤ ਹੋ ਗਈਆਂ ਇੱਕ ਦੇ ਨਾਲ ਲਿਵ ਲਾ ਕੇ, ਆਪਣੇ ਸਤਿਗੁਰ ਵਿੱਚੋਂ ਸਦਾ ਬਲਹਾਰੀ, ਫਿਰ ਉਹ ਆਪਣੇ ਸਤਿਗੁਰੂ ਤੋਂ

ਅੱਖਾਂ ਸੰਤੋਖ ਵਿੱਚ ਆ ਗਈਆਂ, ਭਾਵ ਸੰਤੁਸ਼ਟ ਹੋ ਗਈਆਂ, ਕਿਉਂਕਿ ਮਨ ਸੰਤੋਖੀ ਆ, ਮਨ ਵੀ ਸੰਤੁਸ਼ਟ ਹੋ ਗਿਆ। ਹੁਣ ਮਨ ਦੇ ਵਿੱਚ ਵਿਕਾਰਾਂ ਦਾ ਰਸ ਰਿਹਾ ਹੀ ਨਹੀਂ। ਹਰ ਰਸ ਕਾ ਤੂੰ ਚੱਖੈਂ ਸਾਧ, ਚੱਖਤ ਹੋਏ ਰਹੇ ਬਿਸਮਾਦ। ਹੁਣ ਇਹ ਮਨ ਬਿਸਮਾਦ ਵਿੱਚ ਹੈ, ਕਿਉਂਕਿ ਹਰੀ ਦੇ ਨਾਮ ਦਾ ਰਸ ਚੱਖ ਲਿਆ। ਹੁਣ ਮਨ ਵੀ ਅੰਦਰ ਸੰਤੁਸ਼ਟ ਹੋ ਗਿਆ। ਦੂਜਾ ਭਾਉ ਗਵਾਏ, ਇਹ ਜਿਹੜਾ ਦੂਜਾ ਭਾਉ ਸੀ ਨਾ ਅੰਦਰ, ਸੰਸਾਰ ਪ੍ਰਤੀ ਜਿਹੜਾ ਪ੍ਰੇਮ ਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪ੍ਰਤੀ ਜਿਹੜਾ ਪ੍ਰੇਮ ਸੀ, ਇਹ ਖਤਮ ਹੋ ਗਿਆ। ਹੁਣ ਇਹਦੇ ਅੰਦਰ ਦਵੈਤ ਭਾਵਨਾ ਨਹੀਂ ਰਹੀ, ਹੁਣ ਇੱਕ ਦਾ ਹੋ ਗਿਆ, ਇੱਕ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਿਆ। ਪਹਿਲੇ ਕਾਮ ਦੇ ਰੰਗ ਵਿੱਚ ਰੰਗਿਆ ਸੀ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਦੇ। ਫਿਰ ਜਦੋਂ ਸਤਿਗੁਰੂ ਦੇ ਰਾਹੀਂ, ਇਹ ਵੀ ਹੁਣ ਧਿਆਨ ਰੱਖਿਓ, ਜਦੋਂ ਸਤਿਗੁਰੂ ਮਹਾਰਾਜ ਨੇ ਕਿਹਾ ਵੀ ਸ਼ਬਦ ਦਾ ਅਭਿਆਸ ਕਰ, ਹੁਣ ਸ਼ਬਦ ਦਾ ਅਭਿਆਸ ਸ਼ੁਰੂ ਕਰਤਾ। ਜਦੋਂ ਸ਼ਬਦ ਦਾ ਅਭਿਆਸ ਸ਼ੁਰੂ ਕੀਤਾ, ਕਾਮ ਆ ਗਿਆ, ਵਾਸ਼ਨਾਵਾਂ ਆ ਗਈਆਂ, ਕ੍ਰੋਧ ਆ ਗਿਆ, ਲੋਭ ਆ ਗਿਆ, ਮੋਹ ਆ ਗਿਆ, ਅਹੰਕਾਰ ਆ ਗਿਆ, ਇਹ ਕਹਿੰਦੇ ਤੈਨੂੰ ਸ਼ਬਦ ਨਾਲ ਜੁੜਨ ਹੀ ਨਹੀਂ ਦੇਣਾ। ਬੜਾ ਤੰਗ, ਬੜਾ ਪਰੇਸ਼ਾਨ ਹੋਇਆ ਵੀ ਮੈਂ ਰੋਜ਼ ਸ਼ਬਦ ਅਭਿਆਸ ਕਰਦਾ, ਜਦੋਂ ਹੀ ਅਭਿਆਸ ਕਰਦਾ ਉਦੋਂ ਹੀ ਵਾਸ਼ਨਾਵਾਂ ਅੰਦਰ ਉੱਠਦੀਆਂ ਨੇ, ਉਦੋਂ ਹੀ ਤਰ੍ਹਾਂ ਤਰ੍ਹਾਂ ਦੇ ਖਿਆਲ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਆ। ਇਹਦਾ ਮਤਲਬ ਇਹ ਚਾਹੁੰਦੇ ਹੀ ਨਹੀਂ ਕਿ ਤੁਸੀਂ ਸ਼ਬਦ ਨਾਲ ਜੁੜ ਕੇ ਉਹਦਾ ਸਵਾਦ ਲਵੋ, ਉਹਦਾ ਰਸ ਲਵੋ। ਅਤੇ ਜਦੋਂ ਅਸੀਂ ਤੰਗ ਪਰੇਸ਼ਾਨ ਹੋਣਾ, ਇਹ ਨਹੀਂ ਕਿ ਸ਼ਬਦ ਛੱਡ ਦੇਣਾ, ਸ਼ਬਦ ਨਾਲ ਜੁੜੇ ਰਹਿਣਾ, ਬਸ ਨਾਲ ਅਰਦਾਸ ਕਰਨੀ ਹੈ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰਦੇਵ ਜੀ ਇੱਕ ਪ੍ਰਸਾਦ, ਇੱਕ ਕਿਰਪਾ ਕਰ ਦਿਓ, ਇਹਨਾਂ ਨੂੰ ਵੀ ਪਾਸੇ ਕਰਾ ਦਿਓ, ਤਾਂ ਕਿ ਮੈਂ ਸ਼ਬਦ ਦਾ ਰਸ ਲੈ ਸਕਾਂ, ਸ਼ਬਦ ਨਾਲ ਮੇਰੀ ਲਿਵ ਲੱਗ ਜਾਏ, ਸ਼ਬਦ ਨਾਲ ਮੇਰੀ ਸੁਰਤ ਜੁੜ ਜਾਏ। ਜਦੋਂ ਇਹ ਵਿਕਾਰਾਂ ਤੋਂ ਛੁਟਕਾਰਾ ਮਿਲਿਆ, ਫਿਰ ਮਨ ਸੰਤੋਖੀ ਆ, ਮਨ ਵੀ ਸੰਤੋਖ, ਮਨ ਸੰਤੁਸ਼ਟ ਹੋ ਗਿਆ। ਦੂਜਾ ਭਾਉ ਗਵਾਏ, ਉਹ ਜਿਹੜੀ ਦਵੈਤ ਭਾਵਨਾ ਸੀ ਨਾ ਅੰਦਰ, ਮਾਇਆ ਦਾ ਮੋਹ ਲੱਗਾ ਹੋਇਆ ਸੀ, ਉਹ ਅੰਦਰੋਂ

0: ਫਿਰ ਧਿਆਨ ਦੇਣਾ, ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਵਿੱਚ ਮਹਾਰਾਜ ਨੇ ਕੀ ਕਿਹਾ, ਸਦਾ ਸੁੱਖ ਸੱਚੈ ਸ਼ਬਦ ਵਿਚਾਰੀ। ਹੁਣ ਜਿਹਨੇ ਸਤਿਗੁਰੂ ਮਹਾਰਾਜ ਦੀ ਗੱਲ ਮੰਨ ਲਈ, ਉਹਨੇ ਫਿਰ ਸ਼ਬਦ ਅਭਿਆਸ ਕੀਤਾ। ਸ਼ਬਦ ਅਭਿਆਸ ਕਰਦਿਆਂ ਮਨ ਸੰਤੋਖਿਆ, ਮਨ ਵਿੱਚ ਸਬਰ ਸੰਤੋਖ ਆ ਗਿਆ, ਅੱਖੀਂ ਸੰਤੋਖੀਆਂ, ਅੱਖਾਂ ਵੀ ਰੱਜ ਗਈਆਂ। ਜਦੋਂ ਇਹ ਹੋਇਆ ਤਾਂ ਫਿਰ ਦੇਹ ਸਰੀਰ ਸੁੱਖ ਹੋਵੇ ਸ਼ਬਦ ਹਰ ਨਾਏ, ਸ਼ਬਦ ਨਾਲ ਜੁੜ ਕੇ ਹਰ ਨਾਏ, ਹਰੀ ਦੇ ਨਾਮ ਦਾ ਅਭਿਆਸ ਜਦੋਂ ਕੀਤਾ, ਦੇਹ ਸਰੀਰ ਸੁੱਖ ਹੋਵੇ। ਦੇਹ ਵੀ ਸਰੀਰ ਹੈ ਅਤੇ ਸਰੀਰ, ਮਹਾਰਾਜ ਨੇ ਦੋਵੇਂ ਇਕੱਠੇ ਕਿਉਂ ਵਰਤੇ ਹੈ? ਸਰੀਰ ਦੇ ਰਾਰੇ ਨੂੰ ਸਿਹਾਰੀ ਕਿਉਂ ਲਗਾਤੀ ਮਹਾਰਾਜ ਨੇ? ਇਹ ਜਦੋਂ ਅਸੀਂ ਇਹਨਾਂ ਨੂੰ ਸਮਝਾਂਗੇ ਫਿਰ ਅਰਥ ਸਮਝ ਵਿੱਚ ਆਉਣੇ ਆ। ਦੇਹ ਦਾ ਅਰਥ ਵੀ ਸਰੀਰ ਹੈ ਅਤੇ ਫਿਰ ਸਰੀਰ ਦਾ ਅਰਥ ਵੀ ਦੇਹ ਹੈ। ਸਰੀਰ ਦੇ ਰਾਰੇ ਨੂੰ ਸਿਹਾਰੀ ਲਗਾਤੀ ਮਹਾਰਾਜ ਨੇ। ਹੁਣ ਧਿਆਨ ਦੇਣਾ, ਸਰੀਰ ਦੇ ਰਾਰੇ ਨੂੰ ਸਿਹਾਰੀ ਦਾ ਮਤਲਬ ਸਰੀਰ ਦੇ ਅੰਦਰ, ਸਰੀਰ ਦੇ ਅੰਦਰ ਇੱਕ ਹੋਰ ਦੇਹ ਹੈ ਸੂਖਸ਼ਮ ਦੇਹ, ਜਿਹਨੂੰ ਆਤਮਕ ਤਲ ਕਹਿੰਦੇ ਹਾਂ। ਦੋ ਤਰ੍ਹਾਂ ਦਾ ਜੀਵਨ ਹੈ ਨਾ ਸਾਡਾ, ਇੱਕ ਸਰੀਰਕ ਤਲ ਹੈ, ਇੱਕ ਆਤਮਕ ਤਲ ਹੈ। ਸਾਨੂੰ ਸਰੀਰਕ ਤਲ 'ਤੇ ਵੀ ਸੁੱਖ ਚਾਹੀਦਾ ਹੈ, ਆਤਮਕ ਤਲ 'ਤੇ ਵੀ ਚਾਹੀਦਾ ਹੈ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਸਾਨੂੰ ਦੋਵੇਂ ਸੁੱਖ ਚਾਹੀਦੇ ਹੈ। ਪਰ ਦੋਵੇਂ ਸੁੱਖ ਲੈਣ ਲਈ ਸਾਨੂੰ ਗੁਰੂ ਦਾ ਮੰਤਰ ਦ੍ਰਿੜ ਕਰਨਾ ਪੈਣਾ, ਗੁਰੂ ਦਾ ਦਿੱਤਾ ਉਪਦੇਸ਼ ਕਮਾਉਣਾ ਪੈਣਾ, ਗੁਰੂ ਦੀ ਦਿੱਤੀ ਸਿੱਖਿਆ, ਗੁਰੂ ਦੀ ਦਿੱਤੀ ਮੱਤ ਲੈਣੀ ਪੈਣੀ ਹੈ। ਜਿਨ੍ਹਾਂ ਨੇ ਗੁਰੂ ਦੀ ਮੱਤ ਲਈ, ਸਿੱਖਿਆ ਲਈ, ਜਿਹਨੇ ਆਹ ਦ੍ਰਿੜ ਕਰ ਲਿਆ, ਅਤੇ ਉੱਥੇ ਮਹਾਰਾਜ ਕਹਿੰਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਹੁਣ ਇੱਥੇ ਦੇਹ ਦਾ ਅਰਥ ਹੈ ਸੂਖਸ਼ਮ ਦੇਹ, ਜਿਹਨੂੰ ਆਤਮਕ ਤਲ ਕਹਿੰਦੇ ਆ, ਸਰੀਰ ਜਿਹੜਾ ਆ ਬੋਡੀ, ਆ ਸਰੀਰ ਜਿਹੜਾ ਨਜ਼ਰ ਆ ਰਿਹਾ, ਇਸ ਸਰੀਰ ਦੇ ਅੰਦਰ ਔਰ ਉਸ ਆਤਮਕ ਦੇਹ 'ਤੇ ਸੁੱਖ ਹੋਵੇ, ਉੱਥੇ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਉੱਥੇ ਹੁਣ ਕੋਈ ਪਰੇਸ਼ਾਨੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸ਼ਬਦ ਹਰ ਨਾਏ, ਸ਼ਬਦ ਨਾਲ ਜੁੜ ਕੇ ਜਾਂ ਸ਼ਬਦ ਦੇ ਰਾਹੀਂ ਹਰੀ ਦੇ ਨਾਮ ਦਾ ਅਭਿਆਸ ਕੀਤਾ, ਉਹ ਦੇਹ ਕਰਕੇ ਵੀ ਅੰਦਰੋਂ ਆਤਮਕ ਤਲ 'ਤੇ ਵੀ ਸੁਖੀ ਹੋ ਗਏ ਔਰ ਸਰੀਰਕ ਤਲ 'ਤੇ ਵੀ ਉਹ ਸੁਖੀ ਹੋ ਜਾਂਦੇ ਹਨ।
1: ਨਾਮ ਪਰਮਲ ਹਿਰਦੇ ਰਹਿਆ ਸਮਾਏ।
0: ਫਿਰ ਉਹਨਾਂ ਦੇ ਹਿਰਦੇ ਵਿੱਚ ਕੀ ਹੁੰਦਾ ਹੈ? ਪਰਮਲ, ਪਰਮਲ ਮਤਲਬ ਸੁਗੰਧੀ, ਖੁਸ਼ਬੋਹਾਂ। ਪਹਿਲੇ ਦੁਰਗੰਧ ਆ ਰਹੀ ਸੀ ਅੰਦਰੋਂ, ਅੱਖਾਂ 'ਚੋਂ ਗੰਦਗੀ ਬਾਹਰ ਆ ਰਹੀ ਸੀ, ਕੰਨਾਂ 'ਚੋਂ, ਜ਼ੁਬਾਨ ਤੋਂ ਗੰਦਗੀ ਬਾਹਰ ਆ ਰਹੀ ਸੀ। ਹੁਣ ਅੱਖਾਂ 'ਚੋਂ ਵੀ ਖੁਸ਼ਬੋ ਸੁਗੰਧੀ ਨਿਕਲਦੀ ਹੈ, ਕੰਨਾਂ 'ਚੋਂ ਵੀ ਸੁਗੰਧੀ ਹੈ, ਮੁੱਖ ਤੋਂ ਵੀ ਸੁਗੰਧੀ ਹੈ, ਕਿਉਂਕਿ ਹਿਰਦਾ ਅੰਦਰ ਸੁਗੰਧੀ ਨਾਲ ਭਰ ਗਿਆ। ਪਰਮਲ ਦਾ ਅਰਥ ਚੰਦਨ ਹੁੰਦਾ ਹੈ। ਚੰਦਨ ਕੀ ਦਿੰਦਾ ਹੈ? ਠੰਡਕ ਵੀ ਦਿੰਦਾ ਅਤੇ ਸੁਗੰਧੀ ਵੀ ਦਿੰਦਾ। ਹੁਣ ਉਹ ਚੰਦਨ ਵਾਲੀ ਅਵਸਥਾ ਹੋ ਗਈ ਅੰਦਰ। ਪਰਮਲ ਦਾ ਅਰਥ ਹੁੰਦਾ ਚੰਦਨ, ਚੰਦਨ ਤੋਂ ਭਾਵ ਠੰਡਕ ਵੀ ਦੇਣੀ ਅਤੇ ਸੁਗੰਧੀ ਵੀ ਦੇਣੀ। ਹੁਣ ਉਹ ਸ਼ਬਦ ਨੇ ਅੰਦਰ, ਜਿਹੜਾ ਚੰਦਨ ਹੈ ਉਹ ਸ਼ਬਦ ਹੈ, ਉਹ ਸ਼ਬਦ ਰੂਪੀ ਚੰਦਨ ਨੇ ਅੰਦਰ ਠੰਡਕ ਵੀ ਦੇ ਦਿੱਤੀ ਅਤੇ ਸੁਗੰਧੀ ਵੀ। ਬਾਹਰ ਦੇ ਚੰਦਨ ਨੇ ਨਹੀਂ ਦੇਣੀ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਭਾਂ। ਬਾਹਰੋਂ ਜਿੰਨਾ ਮਰਜ਼ੀ ਚੰਦਨ ਦਾ ਲੇਪ ਕਰ ਲਓ, ਮੱਥਾ ਪੂਰਾ ਚੰਦਨ ਨਾਲ ਭਰ ਲਓ, ਮਸਤਕ ਅੰਦਰੋਂ ਠੰਡਾ ਨਹੀਂ ਹੋਣਾ। ਅੰਦਰੋਂ ਕ੍ਰੋਧ ਦੀ ਅੱਗ ਠੰਡੀ ਨਹੀਂ ਪੈਣੀ, ਮੱਠੀ ਨਹੀਂ ਪੈਣੀ, ਤ੍ਰਿਸ਼ਨਾ ਦੀ ਅੱਗ। ਇਸ ਲਈ ਬਾਹਰ ਦਾ ਚੰਦਨ ਤੇ ਬਾਹਰ ਤੱਕ ਹੀ ਹੈ, ਪਰ ਜਿਹੜਾ ਸ਼ਬਦ ਰੂਪੀ ਚੰਦਨ ਦੇ ਦਿੱਤਾ, ਕਹਿੰਦੇ ਇਹ ਤੇਰੇ ਅੰਦਰ ਹੁਣ ਠੰਡਕ ਵੀ ਵਰਤਾਏਗਾ ਔਰ ਤੇਰੇ ਅੰਦਰ ਸੁਗੰਧੀ ਵੀ ਤੈਨੂੰ ਦਏਗਾ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮ ਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨੁਆ। ਸਤਿਗੁਰ ਕਾ ਦਰਸ਼ਨ ਪਾਏ ਜੀ, ਮਨ ਸ਼ੀਤਲ ਹੋ ਗਿਆ, ਤਪਦਾ ਹੋਇਆ ਹਿਰਦਾ ਅੰਦਰੋਂ ਠੰਡਾ ਹੋ ਗਿਆ ਅਤੇ ਸੁਗੰਧੀ ਨਾਲ ਭਰ ਗਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦੇਹ ਸਰੀਰ ਸੁੱਖ ਹੋਵੇ, ਸ਼ਬਦ ਹਰ ਨਾਏ ਨਾਮ ਪਰਮਲ ਹਿਰਦੇ ਰਹਿਆ ਸਮਾਏ। ਉਹ ਜਿਹੜਾ ਨਾਮ ਪਰਮਲ ਸੀ ਚੰਦਨ ਰੂਪੀ, ਉਹ ਹਿਰਦੇ ਵਿੱਚ ਜਦੋਂ ਸਮਾ ਗਿਆ ਫਿਰ ਅੰਦਰ ਆਤਮਕ ਤਲ 'ਤੇ ਵੀ ਸੁੱਖ ਹੈ ਔਰ ਸਰੀਰਕ ਤਲ 'ਤੇ ਵੀ ਸੁੱਖ ਔਰ ਸਕੂਨ ਦੀ ਪ੍ਰਾਪਤੀ ਹੋ ਜਾਂਦੀ ਹੈ।
1: ਨਾਨਕ ਮਸਤਕ ਜਿਸ ਵਡ ਭਾਗ।
0: ਪਰ ਇਹ ਬਖਸ਼ਿਸ਼ ਕਿਹਨੂੰ ਮਿਲੇਗੀ? ਜਿਹਦੇ ਮਸਤਕ ਦੇ ਭਾਗ ਜਾਗਣਗੇ। ਦੋ ਗੱਲਾਂ ਹੁਣ ਤੱਕ ਸਮਝ ਵਿੱਚ ਆਈਆਂ ਨੇ, ਇੱਕ ਤਾਂ ਸਤਿਗੁਰੂ ਦੀ ਕਿਰਪਾ ਔਰ ਇੱਕ ਅੰਦਰ ਹਿਰਦੇ ਵਿੱਚ ਸ਼ਬਦ ਦਾ ਵਸ ਜਾਣਾ। ਇਹ ਦੋਵੇਂ ਬਖਸ਼ਿਸ਼ਾਂ ਉਦੋਂ ਹੋਣਗੀਆਂ ਜਦੋਂ ਸਾਡੇ ਭਾਗ ਜਾਗਣਗੇ। ਇਹਦਾ ਮਤਲਬ ਪਹਿਲਾਂ ਅਸੀਂ ਸਤਿਗੁਰੂ ਮਹਾਰਾਜ ਦੇ ਦਰ 'ਤੇ ਇਹ ਸੋਚ ਰੱਖ ਕੇ ਆਉਣਾ ਕਿ ਮੇਰੇ ਭਾਗ ਜਾਗ ਜਾਣ। ਪਰ ਬੰਦਾ ਪਤਾ ਕੀ ਸੋਚਦਾ? ਬੰਦਾ ਸੋਚਦਾ ਵੀ ਭਾਗ ਜਾਗਣਗੇ ਫਿਰ ਮੈਂ ਗੁਰਦੁਆਰੇ ਜਾਣਾ, ਭਾਗ ਜਾਗਣਗੇ ਫਿਰ ਮੈਂ ਸੰਗਤ ਦੇ ਵਿੱਚ ਆਉਣਾ। ਅਸਲ ਦੇ ਵਿੱਚ ਆਉਣਾ ਅਸੀਂ ਭਾਗ ਜਗਾਉਣ ਵਾਸਤੇ ਹੀ ਹੈ ਵੀ ਮੇਰੇ ਕਿਤੇ ਭਾਗ ਜਾਗ ਪੈਣ। ਸੰਗਤ ਇਸੇ ਲਈ ਕਰਨੀ ਹੈ ਕਿ ਕਿਤੇ ਮੇਰੇ ਵੱਡੇ ਭਾਗ ਹੋ ਜਾਣ, ਅਤੇ ਜੇ ਵੱਡੇ ਭਾਗ ਹੋ ਹੀ ਗਏ ਫਿਰ ਸੰਗਤ ਕਾਹਦੀ? ਭੁੱਖ ਲੱਗੀ ਹੈ ਭੋਜਨ ਛਕਣਾ ਹੈ, ਅਤੇ ਜੇ ਭੁੱਖ ਲੱਗੀ ਨਹੀਂ ਫਿਰ ਭੋਜਨ ਕਾਹਦਾ ਛਕਣਾ? ਭੁੱਖ ਤਾਂ ਲੱਗੀ ਨਹੀਂ, ਪੇਟ ਤਾਂ ਭਰਿਆ ਪਿਆ। ਅਸੀਂ ਇੱਥੇ ਇਸ ਲਈ ਆਉਣਾ ਕਿ ਸਾਡੇ ਭਾਗ ਜਾਗਣ, ਅਸੀਂ ਵੱਡੇ ਭਾਗਾਂ ਵਾਲੇ ਬਣ ਸਕੀਏ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ। ਭੱਟ ਸਾਹਿਬਾਨ ਕਹਿੰਦੇ ਆ ਸਾਡੇ ਭਾਗ ਨਹੀਂ ਸੀ ਜਾਗੇ, ਤੁਰੇ ਫਿਰਦੇ ਸੀ। ਅੱਜ ਵੀ ਜਿਨ੍ਹਾਂ ਦੇ ਭਾਗ ਨਹੀਂ ਜਾਗੇ ਉਹ ਤੁਰੇ ਫਿਰਦੇ ਆ, ਕੋਈ ਮੜੀਆਂ ਕੋਈ ਮਸਾਣਾ ਕੋਈ ਦੇਹਧਾਰੀਆਂ, ਕੋਈ ਕਿਤੇ ਤੁਰਿਆ ਹੋਇਆ ਕੋਈ ਕਿਤੇ ਤੁਰਿਆ, ਇਹਨਾਂ ਦੇ ਭਾਗ ਜਾਗੇ ਹੀ ਨਹੀਂ, ਇਹ ਤਾਂ ਸੁੱਤੇ ਹੀ ਤੁਰੇ ਫਿਰਦੇ ਆ। ਪਰ ਜਿਨ੍ਹਾਂ ਦੇ ਭਾਗ ਜਾਗੇ ਨੇ ਉਹਨਾਂ ਨੇ ਤੱਤ ਨੂੰ ਸਮਝ ਲਿਆ। ਇਹ ਵੀ ਸਮਝ ਲਿਓ, ਜਿੰਨਾ ਚਿਰ ਸਾਡੇ ਵੱਡੇ ਭਾਗ ਨਹੀਂ ਹੁੰਦੇ ਜਾਂ ਚੰਗੇ ਭਾਗ ਨਹੀਂ ਹੁੰਦੇ ਅਸੀਂ ਤੱਤ ਨਹੀਂ ਸਮਝ ਸਕਾਂਗੇ। ਅਸੀਂ ਪਾਣੀ 'ਚ ਹੀ ਮਧਾਣੀ ਮਾਰ ਕੇ ਖੁਸ਼ ਹੁੰਦੇ ਰਵਾਂਗੇ, ਅਸੀਂ ਲੱਸੀ ਹੀ ਪੀ ਕੇ ਖੁਸ਼ ਹੁੰਦੇ ਰਵਾਂਗੇ, ਅਸੀਂ ਮੱਖਣ ਦਾ ਤੱਤ ਸਮਝ ਹੀ ਨਹੀਂ ਸਕਾਂਗੇ। ਇਹ ਤਾਂ ਜਦੋਂ ਭਾਗ ਜਾਗਣਗੇ ਨਾ ਅੱਖਾਂ ਖੁੱਲ੍ਹਣਗੀਆਂ। ਭਾਗ ਜਾਗਣ ਦਾ ਮਤਲਬ ਅੱਖਾਂ ਖੁੱਲ੍ਹਣੀਆਂ ਵੀ ਜੋ ਮੈਂ ਮੰਨ ਰਿਹਾ ਸੀ ਵੈਸਾ ਤਾਂ ਕੁਛ ਵੀ ਨਹੀਂ ਹੈ, ਜੈਸਾ ਮੰਨੀਏ ਹੋਏ ਨਾ ਤੈਸਾ। ਮੈਂ ਸੋਚਦਾ ਸੀ ਪਾਣੀ 'ਚ ਮਧਾਣੀ ਮਾਰਾਂਗਾ ਅਤੇ ਮੱਖਣ ਨਿਕਲ ਜਾਏਗਾ, ਪਰ ਜੋ ਮੈਂ ਮੰਨ ਰਿਹਾ ਸੀ ਉਹ ਨਹੀਂ ਹੈ, ਨਾ ਮੜੀਆਂ 'ਚੋਂ ਮਿਲਣਾ ਨਾ ਮਸਾਣਾਂ 'ਚੋਂ ਮਿਲਣਾ। ਤੱਤ ਕੀ ਹੈ? ਤੱਤ ਪਰਮੇਸ਼ਵਰ ਦਾ ਨਾਮ ਹੈ। ਤੱਤੈ ਸਾਰ ਨਾ ਜਾਣੀ ਗੁਰ ਬਾਝੋਂ, ਤੱਤੈ ਸਾਰ ਨਾ ਜਾਣੀ। ਗੁਰੂ ਤੋਂ ਬਿਨਾਂ ਤੱਤ ਦੀ ਸਮਝ ਨਹੀਂ ਆਏਗੀ। ਤੱਤ ਕੀ ਹੈ? ਪਰਮੇਸ਼ਵਰ ਪਰਮਾਤਮਾ। ਉਹਦੀ ਸਮਝ ਲਈ ਸਾਨੂੰ ਪਹਿਲਾਂ ਗੁਰੂ ਦਰ 'ਤੇ ਜੁੜਨਾ ਪਏਗਾ, ਗੁਰੂ ਵਾਲੇ ਬਣਨਾ ਪਏਗਾ। ਕਿੰਨੀ ਵਾਰ ਆਪਾਂ ਇਹ ਦੁਹਰਾ ਚੁੱਕੇ ਹਾਂ, ਗੁਰੂ ਅਮਰਦਾਸ ਜੀ ਮੰਨਦੇ ਆ ਮੈਂ ਇੰਨੇ ਸਾਲ ਯਾਤਰਾ ਕੀਤੀ ਪਰ ਤੱਤ ਸਮਝ ਨਹੀਂ ਆਇਆ। ਤੱਤ ਸਮਝ ਆਉਂਦਾ ਜਦੋਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਸ਼ਬਦ ਦਾ ਅਭਿਆਸ ਕੀਤਾ। ਗੁਰੂ ਅੰਗਦ ਦੇਵ ਜੀ ਕਹਿੰਦੇ ਇੰਨੇ ਸਾਲ ਮੈਂ ਯਾਤਰਾ ਕੀਤੀ ਤੱਤ ਸਮਝ ਵਿੱਚ ਨਹੀਂ ਆਇਆ, ਪਰ ਜਦੋਂ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਤੱਤ ਸਮਝ ਵਿੱਚ ਆ ਗਿਆ। ਪਰਮੇਸ਼ਵਰ ਦੀ ਸੋਝੀ ਹੋ ਗਈ, ਪਤਾ ਲੱਗ ਗਿਆ ਵੀ ਦੁੱਧ ਨੂੰ ਜਾਗ ਲਾ ਕੇ ਫਿਰ ਉਹਨੂੰ ਰਿੜਕਣ ਨਾਲ ਮੱਖਣ ਮਿਲਦਾ ਹੈ, ਇਕੱਲੀ ਪਾਣੀ ਵਿੱਚ ਮਧਾਣੀ ਮਾਰ ਕੇ ਮੱਖਣ ਨਹੀਂ ਮਿਲਦਾ। ਸ਼ਬਦ ਨੂੰ ਰਿੜਕਣਾ ਪੈਣਾ ਹੈ, ਸ਼ਬਦ ਵਿੱਚ ਪ੍ਰੇਮ ਦਾ ਜਾਗ ਲਾਉਣਾ ਪੈਣਾ ਹੈ। ਜਦੋਂ ਪ੍ਰੇਮ ਸ਼ਬਦ ਗਾਵੀਐ ਸੁਣੀਐ ਮਨ ਰੱਖੀਐ ਭਾਉ, ਜਦੋਂ ਸ਼ਬਦ ਨਾਲ ਜੁੜ ਕੇ ਮਨ 'ਚ ਭਾਉ ਰੱਖਾਂਗੇ ਜਮਾਵਾਂਗੇ, ਫਿਰ ਇਹਨੂੰ ਜਦੋਂ ਅਸੀਂ ਸਿਮਰਨ ਕਰਕੇ ਰਿੜਕਾਂਗੇ ਫਿਰ ਇਹਦੇ ਵਿੱਚੋਂ ਤੱਤ ਮੱਖਣ ਨਿਕਲਣਾ। ਨਹੀਂ ਤਾਂ ਫਿਰ ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ। ਭਗਤ ਸਾਹਿਬਾਨਾਂ ਨੇ ਮੱਖਣ ਖਾਧਾ ਤੱਤ ਖਾਧਾ, ਅੱਜ ਉਹ ਤੱਤ ਨਾਲ ਜੁੜੇ ਹੋਏ ਨੇ। ਭੱਟ ਸਾਹਿਬਾਨ ਕਹਿੰਦੇ ਨੇ ਅਸੀਂ ਭਟਕਦੇ ਫਿਰਦੇ ਸਾਂ ਪਰ ਜਦੋਂ ਤੱਤ ਵਿਚਾਰ ਯਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੌਨ ਗਰਭ ਨਾ ਆਇਓ। ਜਬ ਲਓ ਨਹੀਂ ਭਾਗ ਲੀਲਾਰ ਉਦੈ ਤਬਲੋ ਭਰਮਤੇ ਫਿਰਤੇ ਬੋਤਾਇਓ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਰਸਨਾ ਹਰੀ ਦੇ ਨਾਮ ਦੇ ਸਵਾਦ ਵਿੱਚ ਲੱਗ ਜਾਏ, ਮਨ ਤ੍ਰਿਪਤ ਹੋ ਜਾਏ, ਮਨ ਸੰਤੋਖੀ ਹੋ ਜਾਏ, ਅੱਖਾਂ ਰੱਜ ਜਾਣ ਔਰ ਅੰਦਰ ਅਡੋਲਤਾ ਆ ਜਾਏ, ਅੰਦਰ ਪ੍ਰੇਮ ਦਾ ਸੁਭਾਅ ਬਣ ਜਾਏ, ਇਹ ਸਭ ਕੁਛ ਜਦੋਂ ਹੋਏਗਾ ਉਦੋਂ ਭਾਗ ਸਾਡੇ ਵੱਡੇ ਆ। ਇਹ ਦਾਤਾਂ ਉਹਨੂੰ ਮਿਲਣੀਆਂ ਜਿਹਦੇ ਮਸਤਕ ਦੇ ਭਾਗ ਜਾਗਣਗੇ। ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ ਮਸਤਕ ਜਿਸ ਭਾਗ, ਜਿਹਦੇ ਮਸਤਕ ਦੇ ਵੱਡੇ ਭਾਗ ਹੁੰਦੇ ਹਨ।
1: ਗੁਰ ਕੀ ਬਾਣੀ ਸਹਿਜ ਵੈਰਾਗ।
0: ਇਸ ਵਾਸਤੇ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਮਹਾਰਾਜ ਕਹਿੰਦੇ ਆਵੋ ਆ ਕੇ ਸਤਿਗੁਰੂ ਦੀ ਬਾਣੀ ਦੇ ਨਾਲ ਜੁੜੋ। ਜਿਵੇਂ ਜਿਵੇਂ ਸਤਿਗੁਰੂ ਦੀ ਬਾਣੀ ਨਾਲ ਜੁੜੋਗੇ ਤੁਹਾਡੇ ਅੰਦਰ ਸਹਿਜ ਵੀ ਆਏਗਾ ਤੇ ਬੈਰਾਗ ਵੀ ਆਏਗਾ, ਤੇ ਬੈਰਾਗ ਪ੍ਰੇਮ ਤੋਂ ਬਿਨਾਂ ਤੇ ਆਉਣਾ ਨਹੀਂ। ਬੈਰਾਗ ਅੰਦਰ ਤਾਂ ਆਏਗਾ ਜੇ ਪ੍ਰੇਮ ਹੋਏਗਾ, ਪ੍ਰੇਮ ਤਾਂ ਹੋਏਗਾ ਜੇ ਅਸੀਂ ਸਤਿਗੁਰੂ ਦੀ ਬਾਣੀ ਦਾ ਅਭਿਆਸ ਕਰਾਂਗੇ। ਰੋਜ਼ ਰੋਜ਼ ਅਭਿਆਸ ਥੋੜ੍ਹਾ ਥੋੜ੍ਹਾ ਕਰਦੇ ਚੱਲੋ, ਜਦੋਂ ਰੋਜ਼ ਰੋਜ਼ ਅਭਿਆਸ ਕਰਾਂਗੇ ਪ੍ਰੇਮ ਆਪੇ ਹੀ ਪੈ ਜਾਣਾ। ਜਿਸ ਬੰਦੇ ਨੂੰ ਅਸੀਂ ਜਾਣਦੇ ਨਹੀਂ, ਕਦੇ ਦੇਖਿਆ ਨਹੀਂ, ਸੁਣਿਆ ਨਹੀਂ, ਸਫ਼ਰ ਕਰਦਿਆਂ ਰਸਤੇ ਵਿੱਚ ਕਿਸੇ ਨਾਲ ਮੁਲਾਕਾਤ ਹੋਈ, ਉਹ ਮਿੱਤਰ ਬਣ ਗਿਆ, ਚਲੋ ਰੋਜ਼ ਦੋ ਚਾਰ ਦਿਨ ਬਾਅਦ ਉਹਦਾ ਹਾਲ ਚਾਲ ਪੁੱਛਣ ਲੱਗ ਪਏ, ਫਿਰ ਰੋਜ਼ ਉਹਦਾ ਹਾਲ ਚਾਲ ਪੁੱਛਣ ਲੱਗ ਪਏ, ਪੰਜ ਮਿੰਟ ਦਸ ਮਿੰਟ ਗੱਲ ਹੋਣ ਲੱਗ ਪਈ, ਇੱਕ ਦਿਨ ਉਹਦੇ ਨਾਲ ਪ੍ਰੇਮ ਪੈ ਗਿਆ, ਇੰਨਾ ਪ੍ਰੇਮ ਪੈ ਗਿਆ। ਅੱਜ ਬੰਦਾ ਕਹਿੰਦਾ ਵੀ ਇਹ ਮੇਰੇ ਸਕੇ ਭਰਾਵਾਂ ਨਾਲੋਂ ਵੀ ਵੱਧ ਹੈ, ਆਖਦੇ ਆ ਨਾ, ਤੁਹਾਡੇ ਕੋਲ ਹੀ ਇਹ ਸੁਣੀਦਾ, ਉਹ ਫਲਾਣਾ ਤੇ ਮੇਰੇ ਸਕੇ ਭਰਾਵਾਂ ਨਾਲੋਂ ਵੀ ਵੱਧ ਕੇ ਹੈ। ਕਿਉਂ ਹੈ? ਉਹਨੂੰ ਕਦੇ ਜਾਣਿਆ ਨਹੀਂ, ਪਛਾਣਿਆ ਨਹੀਂ, ਕਿੱਥੇ ਰਹਿੰਦਾ, ਕੌਣ ਹੈ, ਕਿੱਥੇ ਪੈਦਾ ਹੋਇਆ, ਅੱਜ ਸਕੇ ਭਰਾਵਾਂ ਨਾਲੋਂ ਵੀ ਵੱਧ ਕਿਉਂ ਹੋ ਗਿਆ? ਕਿਉਂਕਿ ਉਹਦੇ ਨਾਲ ਪ੍ਰੇਮ ਪੈ ਗਿਆ। ਕਿਉਂ ਪੈ ਗਿਆ? ਕਿਉਂਕਿ ਉਹਦੇ ਨਾਲ ਮੇਲ ਹੋ ਗਿਆ। ਅਤੇ ਸਾਡਾ ਗੁਰੂ ਨਾਲ ਪ੍ਰੇਮ ਕਿਉਂ ਨਹੀਂ ਪੈਂਦਾ? ਅਸੀਂ ਗੁਰੂ ਨੂੰ ਮਿਲਦੇ ਹੀ ਨਹੀਂ ਹਾਂ। ਸਾਡਾ ਸ਼ਬਦ ਨਾਲ ਪ੍ਰੇਮ ਕਿਉਂ? ਜਿਨ੍ਹਾਂ ਦਾ ਹੈ ਮੁਬਾਰਕ ਹੈ, ਤੁਹਾਡੇ 'ਚ ਉਹ ਵੀ ਰੂਹਾਂ ਬੈਠੀਆਂ ਨੇ ਜਿਨ੍ਹਾਂ ਦਾ ਗੁਰੂ ਤੋਂ ਬਿਨਾਂ ਹੋਰ ਕਿਸੇ ਨਾਲ ਪ੍ਰੇਮ ਹੈ ਹੀ ਨਹੀਂ, ਸ਼ਬਦ ਤੋਂ ਬਿਨਾਂ ਕਿਸੇ ਹੋਰ ਨਾਲ ਪ੍ਰੇਮ ਹੈ ਹੀ ਨਹੀਂ। ਉਹ ਕਹਿੰਦੇ ਸਾਡਾ ਧਿਆਨ ਹੋਰ ਪਾਸੇ ਜਾਂਦਾ ਹੀ ਨਹੀਂ ਹੈ, ਐਸੀਆਂ ਰੂਹਾਂ ਵੀ ਬੈਠੀਆਂ ਤੁਹਾਡੇ 'ਚ। ਉਹ ਕਹਿੰਦੇ ਸਾਨੂੰ ਗੁਰੂ ਤੋਂ ਬਿਨਾਂ ਕੋਈ ਹੋਰ ਦਿਸਦਾ ਹੀ ਨਹੀਂ, ਸਾਡਾ ਤੇ ਸਭ ਕੁਝ ਗੁਰੂ ਹੀ ਹੈ, ਸ਼ਬਦ ਹੀ ਹੈ। ਕਿਉਂ ਹੈ? ਕਿਉਂਕਿ ਉਹਨਾਂ ਦਾ ਗੁਰੂ ਨਾਲ ਪਿਆਰ ਪੈ ਗਿਆ, ਪ੍ਰੇਮ ਪੈ ਗਿਆ। ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਤੇ ਜਿੱਦਣ ਉਹ ਗੁਰੂ ਨੂੰ ਯਾਦ ਨਹੀਂ ਨਾ ਕਰਦੇ, ਅੰਦਰ ਵੈਰਾਗ ਆਉਂਦਾ, ਤੜਪ ਹੁੰਦੀ ਹੈ। ਇਸੇ ਤਰ੍ਹਾਂ ਕਹਿੰਦੇ ਜਿਹੜੇ ਪੂਰੇ ਗੁਰੂ ਦੀ ਬਾਣੀ ਨਾਲ ਜੁੜ ਜਾਂਦੇ ਆ, ਉਹਨਾਂ ਦਾ ਪਰਮੇਸ਼ਵਰ ਨਾਲ ਪ੍ਰੇਮ ਪੈ ਜਾਂਦਾ, ਉਹਨਾਂ ਦਾ ਅੰਦਰ ਅਡੋਲਤਾ ਵਾਲਾ ਜੀਵਨ ਬਣ ਜਾਂਦਾ, ਸਹਿਜ ਅੰਦਰ ਆ ਜਾਂਦਾ, ਉਹ ਫਿਰ ਬੈਰਾਗ ਵਿੱਚ ਹੁੰਦੇ ਆ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ, ਚਾਉ ਉਹਨਾਂ ਅੰਦਰ ਬਣ ਜਾਂਦਾ, ਉਹ ਪਿਆਰੇ ਨੂੰ ਮਿਲਣ ਲਈ ਤੜਪਦੇ ਆ। ਫਿਰ ਉਹ ਬੈਰਾਗੀ ਹੋ ਕੇ ਫਿਰ ਅਰਦਾਸ ਕਰਦੇ ਆ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ। ਉਹ ਤੇ ਉਹ ਬੇਨਤੀਆਂ ਕਰਦੇ ਆ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਇਸ ਲਈ ਮਹਾਰਾਜ ਕਹਿੰਦੇ ਨੇ ਗੁਰ ਕੀ ਬਾਣੀ ਸਹਿਜ ਬੈਰਾਗ। ਗੁਰੂ ਦੀ ਬਾਣੀ ਤੁਹਾਡੇ ਅੰਦਰ ਸਹਿਜ ਵੀ ਲਿਆਏਗੀ, ਬੈਰਾਗ ਵੀ ਪਰਮੇਸ਼ਵਰ ਪ੍ਰਤੀ ਪੈਦਾ ਹੋਏਗਾ। ਇਹ ਗੁਰਬਾਣੀ ਨਾਲ ਜੁੜੋ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਅਤੇ ਜਿਸ ਰਾਹੀਂ ਇਹ ਸਾਨੂੰ ਸਤਿਗੁਰੂ ਜੀ ਦੀ ਬਾਣੀ ਮਿਲੀ ਹੈ ਹਰੀ ਦੇ ਨਾਮ ਦਾ ਰਸ ਲੈਣ ਲਈ, ਉਹ ਸਤਿਗੁਰੂ ਤੋਂ ਬਲਹਾਰੇ ਜਾਈਏ, ਸਦਕੇ ਜਾਈਏ, ਵਾਰੇ ਜਾਈਏ, ਐਸੇ ਗੁਰੂ ਦੇ ਚਰਨਾਂ ਦੇ ਆ ਕੇ ਸੇਵਕ ਬਣ ਜਾਈਏ, ਅਤੇ ਗੁਰੂ ਮਹਾਰਾਜ ਤੋਂ ਬਖਸ਼ਿਸ਼ ਕਿਰਪਾ ਲੈ ਕੇ ਵੱਡੇ ਭਾਗਾਂ ਵਾਲੇ ਹੋ ਕੇ ਜਨਮ ਸਵਾਰ ਲਈਏ। ਨਾਨਕ

ਮਹਾਰਾਜ ਜੀ ਸਾਨੂੰ ਆਪਣੇ ਗੋਲੇ ਬਣਾ ਲੈਣ, ਸੇਵਕ ਬਣਾ ਲੈਣ ਮਨ ਦੇ ਤਲ 'ਤੇ, ਤਾਂ ਕਿ ਸ਼ਬਦ ਅਭਿਆਸ ਕਰਦਿਆਂ, ਸੱਚੀ ਬਾਣੀ ਦਾ ਅਭਿਆਸ ਕਰਦਿਆਂ, ਰਸ ਮਾਣਦਿਆਂ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਜੀਵਨ ਬਣਾ ਸਕੀਏ। ਮਹਾਰਾਜ ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਲੇਖੇ ਦੇ ਵਿੱਚ ਲਾਉਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਆਪ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੀ ਔਰ ਬਾਣੀ ਦੇ ਧਾਰਨੀ ਬਣੋ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸਬਦ ਗਾ ਬਨਵਾਈਆਂ ਸਬਦੋ ਤਾਂ ਗਾ।

ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਈ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ।

ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ

ਦੁਖਰਾਂ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ

Sanggup punita.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਮਾ।

ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁਲਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇ ਢਾਬਾ ਅੰਦਰ ਪ੍ਰਵਾਨ

ਆਪ ਜੀਆਂ ਨੇ ਕਿਰਪਾ ਕਰਨੀ, ਮਿਹਰਾਮਤ ਕਰਨੀ, ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ, ਆਪ ਜੀਆਂ ਦੇ ਪ੍ਰੇਮ ਦੇ ਵਿੱਚ ਬਤੀਤ ਕਰਵਾਵਣਾ, ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੇਖ ਸਕ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ।

ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲੇਂਗੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਧੰਨ ਵਾਹਿਗੁਰੂ।

సోపటల్ గురు సేవీయ సహజ సోపాయ

खालसा वाहिगुरु जी की फतेह। एक ओंकार सतनाम

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਚ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣੇ ਔਖਾ ਸੱਚਾ ਨਾਉਂ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹੋ ਸੱਚੇ ਨਾਮ ਕੀ ਤਿਲ ਵਡਿਆਈ ਆਪ ਥੁੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

मां तन मन थी वे हरे वाहे गुरु जी का खालसा वाहे गुरु जी की फतेह।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਹਿਜੀਓ। ਦੀਨ ਦਰਦ ਦੁੱਖ ਭੰਜਨਾ ਘਟਕਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਬਹੁ ਸ਼ਾਸਤਰ ਬਹੁ ਸਿਮਰਤੀ ਵਿਖੈ ਸਰਬ ਢੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ। ਨਿਰਗੁਣੀ ਯਾਰ ਅਨਿਆ ਸੋ ਪ੍ਰਭ ਸਦਾ ਸੰਭਾਲ। ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ। ਸੋ ਕਹੋ ਟਲ ਗੁਰ ਸੇਵੀਐ ਅਹਿਨੇ ਸਹਿ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੈਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੈਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ। ਜਾਕੋ ਹਰ ਰੰਗ ਲਾਗੋ ਇਸ ਜੁਗ ਮਹਿ

निद नानक कै सुख एही जन के चरण बस है मेरे ही अर संग पुनीता देही

ਜੁਗੋ ਜੁਗ ਅਟਲ ਦੀਨ ਦੁਨੀਆ ਦੇ ਮਾਲਕ ਚਵਰ ਸ਼ਤਰ ਤਖਤ ਉੱਪਰ ਸੁਭਾਹਿਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰਿਓ, ਬੜਾ ਤਰਸ ਕੀਤਾ ਸਤਿਗੁਰੂ ਜੀ ਨੇ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਬਖਸ਼ਿਆ। ਆਓ ਗੁਰੂ ਪਿਆਰ ਵਾਲਿਓ, ਜੋ ਲੜੀਵਾਰ ਗੁਰੂ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀ ਲੜੀਵਾਰ ਗੁਰੂ ਇਤਿਹਾਸ ਦੀਆਂ ਵਿਚਾਰਾਂ ਨਾਲ ਆਪਾਂ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਰਵਣ ਕੀਤਾ ਸੀ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਔਰ ਖਾਲਸੇ ਪੰਥ ਦਾ ਤੇਜ ਪ੍ਰਤਾਪ ਦਿਨ ਬ ਦਿਨ ਵੱਧਦਾ ਜਾਂਦਾ ਹੈ, ਪਰ ਵੱਧ ਰਿਹਾ ਤੇਜ ਪ੍ਰਤਾਪ ਪਹਾੜੀ ਰਾਜਿਆਂ ਨੂੰ ਚੰਗਾ ਨਹੀਂ ਲੱਗਦਾ, ਜਿਸ ਕਰਕੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਗੁਰੂ ਸਾਹਿਬ ਨਾਲ ਅਤੇ ਖਾਲਸੇ ਪੰਥ ਨਾਲ ਮੱਥਾ ਲਾਉਣ ਦੀਆਂ ਵਿਉਂਤਾਂ ਬਣਾਉਂਦੇ ਰਹਿੰਦੇ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਵੀ ਪੂਰੀ ਤਿਆਰੀ ਕਰਕੇ ਰੱਖਦੇ ਨੇ, ਜਿਸ ਥਾਂ ਜਦੋਂ ਵੀ ਕਿਸੇ ਨੇ ਆ ਕੇ ਕੋਈ ਚੜ੍ਹ ਕੇ ਆਇਆ ਤਾਂ ਗੁਰੂ ਸਾਹਿਬ ਨੇ ਫਿਰ ਡਟ ਕੇ, ਗੁਰੂ ਕਹਿੰਦੇ ਸਿੱਖਾਂ ਨੇ ਡਟ ਕੇ ਉਹਦਾ ਮੁਕਾਬਲਾ ਕੀਤਾ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਨਾ ਸਿੱਖਾਂ ਨੂੰ ਸੋਹਣੇ ਘੋੜੇ ਸ਼ਸਤਰ ਬਖਸ਼ਦੇ ਨੇ, ਮਲਕ ਪਾਤਸ਼ਾਹ ਨੇ ਬਹੁਤ ਸੋਹਣੇ ਸ਼ਸਤਰ ਤਿਆਰ ਕਰਵਾਏ, ਵੱਖ ਵੱਖ ਇਲਾਕਿਆਂ ਦੇ ਵਿੱਚੋਂ ਗੁਰੂ ਸਾਹਿਬ ਤਿਆਰ ਕਰਵਾ ਕੇ ਸ਼ਸਤਰ ਮੰਗਵਾਉਂਦੇ, ਜਿਨ੍ਹਾਂ ਵਿੱਚ ਤੀਰਾਂ ਦਾ ਜ਼ਿਕਰ ਕਵੀ ਜੀ ਨੇ ਕੀਤਾ ਨਾ, ਅਤੇ ਘੋੜੇ ਗੁਰੂ ਸਾਹਿਬ ਕੋਲ ਬਹੁਤ ਕੀਮਤੀ ਆਉਂਦੇ। ਮਤਲਬ ਸਾਰੇ ਪਾਸੇ ਜੀ ਹੁਣ ਇੱਕੋ ਹੀ ਹੈ ਵੀ ਧੰਨ ਗੁਰੂ ਕਲਗੀਧਰ ਸਾਹਿਬ ਵਰਗਾ ਕੋਈ ਨਹੀਂ ਹੈ, ਅਤੇ ਮਲਕ ਪਾਤਸ਼ਾਹ ਨੇ ਧਰਤੀ ਉੱਪਰੋਂ ਜ਼ੁਲਮ ਅਤੇ ਜ਼ਾਲਮ ਨੂੰ ਖਤਮ ਕਰਨ ਵਾਸਤੇ ਖਾਲਸੇ ਪੰਥ ਦੀ ਸਿਰਜਣਾ ਕੀਤੀ। ਇਸ ਤਰ੍ਹਾਂ ਆਪ ਜੀ ਨੇ ਸਾਰਾ ਪ੍ਰਕਰਨ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ। ਆਓ ਗੁਰੂ ਸਾਹਿਬ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਨੇ ਜਿਹੜੀਆਂ ਖਾਲਸੇ ਪੰਥ ਉੱਤੇ ਹੋਰ ਕਰਦੇ ਨੇ, ਅਤੇ ਦੂਜੇ ਪਾਸੇ ਪਹਾੜੀ ਰਾਜੇ ਕਿੱਦਾਂ ਦੀਆਂ ਵਿਉਂਤਾਂ ਬਣਾਉਂਦੇ ਨੇ। ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਆਪ ਰਸਨਾਂ ਨੂੰ ਬਲ ਬਖਸ਼ਣ, ਗੁਰੂ ਪਾਤਸ਼ਾਹ ਰਸਨਾਂ ਉੱਤੇ ਵਰਤ ਕੇ ਪਾਵਨ ਇਤਿਹਾਸ ਔਰ ਗੁਰਬਾਣੀ ਦੀ ਵਿਚਾਰ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਅਤੇ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਸ਼ੋਭਾ ਪ੍ਰਸੰਸਾ ਸਤਿਗੁਰੂ ਦੇ ਦਰ 'ਤੇ ਆਉਣ ਵਾਲਾ ਹਰ ਇੱਕ ਸ਼ਖਸ ਗਾਉਂਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਆਖਦੇ ਨੇ ਵੀ ਧੰਨ ਨੇ ਗੁਰੂ ਸਾਹਿਬ, ਧੰਨ ਨੇ ਗੁਰੂ ਸਾਹਿਬ, ਸੁੱਖਾਂ ਦੇ ਦਾਤੇ ਨੇ ਜਿਨ੍ਹਾਂ ਨੇ ਖਾਲਸੇ ਰੂਪ ਦੇ ਵਿੱਚ ਇੱਕ ਫੌਜ ਕਹਿ ਲਓ ਜਾਂ ਖਾਲਸਾ ਪੰਥ ਜਿਨ੍ਹਾਂ ਨੇ ਆਪ ਬਖਸ਼ਿਸ਼ ਕਰਕੇ ਰਚਿਆ, ਜਿਨ ਖਾਲਸੇ ਪੰਥ ਨੂੰ ਪ੍ਰਗਟ ਜਿਨ੍ਹਾਂ ਕੀਤਾ,

ਫਿਰ ਸਤਿਗੁਰੂ ਜੀ ਨੇ ਜਿਹੜਾ ਖਾਲਸਾ ਪੰਥ ਪ੍ਰਗਟ ਕੀਤਾ ਹੈ, ਇਹ ਕੀਤਾ ਕਾਹਦੇ ਵਾਸਤੇ ਹੈ? ਧਰਤੀ ਉੱਪਰ ਜ਼ੁਲਮ ਦੇ ਭਾਰ ਨੂੰ ਖਤਮ ਕਰਨ ਵਾਸਤੇ। ਜ਼ੁਲਮ ਔਰ ਜ਼ਾਲਮ ਦਾ ਜਿਹੜਾ ਭਾਰ ਵਧਿਆ ਹੋਇਆ ਹੈ, ਉਸ ਭਾਰ ਨੂੰ ਘਟਾਉਣ ਵਾਸਤੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ, ਜ਼ਾਲਮ ਨੂੰ ਖਤਮ ਕਰਨ ਵਾਸਤੇ ਸਤਿਗੁਰੂ ਜੀ ਨੇ ਫਿਰ ਇਹ ਖਾਲਸੇ ਪੰਥ ਦੀ ਸਿਰਜਣਾ ਕੀਤੀ ਹੈ। ਗੁਰੂ ਸਾਹਿਬ ਨੇ ਖਾਲਸਾ ਪੰਥ ਪ੍ਰਗਟ ਕੀਤਾ ਅਤੇ ਨਾਲ ਕਵੀ ਜੀ ਕਹਿੰਦੇ ਵੀ ਮਾਲਕ ਪਾਤਸ਼ਾਹ ਨੇ ਫਿਰ ਉਹਨਾਂ ਸਭਨਾਂ ਨਾਲ, ਉਹ ਸਾਰਿਆਂ ਨੇ ਜਿਹੜੇ ਹੁਣ ਗੁਰੂ ਘਰ ਦੇ ਵਿਰੋਧੀ ਕਹਿ ਲਓ, ਅਕਾਲ ਪੁਰਖ ਪਰਮੇਸ਼ਵਰ ਤੋਂ ਇਨਕਾਰੀ ਹੋਏ, ਉਹਦਾ ਭੈ ਅਦਬ ਨਾ ਰੱਖਣ ਵਾਲੇ, ਦਿਨ ਰਾਤ ਜ਼ੁਲਮ ਦੇ ਵਿੱਚ ਲੱਗੇ ਹੋਏ, ਉਹਨਾਂ ਨੇ ਫਿਰ ਗੁਰੂ ਸਾਹਿਬ ਨਾਲ ਆਡਾ ਲੈਣਾ ਸ਼ੁਰੂ ਕਰ ਲਿਆ ਅਤੇ ਮਾਲਕ ਪਾਤਸ਼ਾਹ ਨੇ ਵੀ ਫਿਰ ਉਹਨਾਂ ਨੂੰ ਖਤਮ ਕਰਨ ਦੇ ਲਈ ਆਪ ਇਹ ਸਾਰਾ ਖੇਡ ਰਚਿਆ।

ਹੁਣ ਪਹਾੜੀ ਰਾਜਿਆਂ ਨੇ ਵੀ ਬੜਾ ਵੈਰ ਵਧਾ ਲਿਆ ਨਾ ਗੁਰੂ ਸਾਹਿਬ ਨਾਲ। ਇੱਥੇ ਤਾਂ ਕਹਿ ਸਕਦੇ ਹਾਂ ਜੀ ਵੀ ਪਹਾੜੀ ਰਾਜੇ ਤਾਂ ਖਾਮ ਖਾ ਗੁਰੂ ਸਾਹਿਬ ਨਾਲ ਮੱਥਾ ਲਾਉਂਦੇ ਫਿਰਦੇ ਨੇ, ਖਾਮ ਖਾ ਹੀ। ਇਹਨਾਂ ਨੇ ਬੜਾ ਵੈਰ ਵਧਾ ਲਿਆ, ਇਹਨਾਂ ਨੇ ਵੈਰ ਇੰਨਾ ਕੁ ਵਧਾ ਲਿਆ ਵੀ ਆਪਣੇ ਤੱਕ ਸੀਮਤ ਨਹੀਂ ਰੱਖਿਆ, ਇਹਨਾਂ ਨੇ ਸ਼ਾਹੀ ਫੌਜ ਵੀ ਸੱਦ ਲਈ, ਬਾਦਸ਼ਾਹ ਔਰੰਗਜ਼ੇਬ ਦੀ ਫੌਜ।

ਜਿੱਥੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਮੱਥਾ ਲਾਇਆ, ਉੱਧਰ ਤਾਂ ਗੁਰੂ ਕਲਗੀਧਰ ਸਾਹਿਬ ਵੀ ਇਹੀ ਵਿਉਂਤ ਬਣਾਈ ਬੈਠੇ ਵੀ ਜਿਹੜਾ ਜਿਵੇਂ ਆਏਗਾ ਉਹਨੂੰ ਉਵੇਂ ਹੀ ਮੋੜਾਂਗੇ। ਭਾਵ ਹੁਣ ਜੇ ਕੋਈ ਨਿਭ ਕੇ ਆ ਜਾਏਗਾ ਤੇ ਗੁਰੂ ਸਾਹਿਬ ਉਹਨੂੰ ਰੱਖ ਲੈਣਗੇ, ਬਖਸ਼ਿਸ਼ ਕਰਕੇ ਨਾ ਝੋਲੀਆਂ ਭਰ ਕੇ ਭੇਜਣਗੇ, ਤੇ ਜੇ ਕੋਈ ਚੜ੍ਹ ਕੇ ਆਏਗਾ ਤੇ ਫਿਰ ਅੱਗੋਂ ਟੱਕਰਾਂਗੇ ਵੀ ਉਹਨੂੰ ਉਸੇ ਤਰ੍ਹਾਂ ਹੀ। ਗੁਰੂ ਸਾਹਿਬ ਨੇ ਇਹੀ ਵਿਉਂਤ ਬਣਾਈ ਹੋਈ ਆ ਵੀ ਜਿਉਂ ਜਿਉਂ ਆਵੇ ਤਿਉਂ ਤਿਉਂ ਕਾਵੇ, ਕੋਈ ਜਿਹੜਾ ਜਿਵੇਂ ਆਵੇਗਾ ਹੀ ਉਹਨੂੰ ਉਵੇਂ ਹੀ ਮਾਰਾਂਗੇ, ਉਵੇਂ ਹੀ ਮਾਰਾਂਗੇ। ਜਿਹੜਾ ਚੜ੍ਹ ਕੇ ਆਏਗਾ ਉਹਨੂੰ ਜਿਉਂਦਿਆਂ ਨਹੀਂ ਜਾਣ ਦਿੰਦੇ, ਉਹਨੂੰ ਉੱਦਾਂ ਉਹਦੀ ਮੌਤ ਹੀ ਮਾਰਾਂਗੇ ਜਿਹੜੀ ਮੌਤ ਮਰਨ ਵਾਸਤੇ ਉਹ ਆਇਆ। ਔਰ ਨਾਲ ਕਵੀ ਜੀ ਕਹਿੰਦੇ ਵੀ ਇਹ ਸਾਰੀ ਵਿਉਂਤ ਹੈ ਜਿਹੜੀ ਗੁਰੂ ਸਾਹਿਬ ਆਪ ਆਪਣੇ ਹਿਰਦੇ ਵਿੱਚ ਘੜ

ਇਹ ਸਾਰੇ ਨਾ ਜੀ ਭੀਮ ਚੰਦ ਬਾਕੀ ਜਿਹੜੇ ਰਾਜੇ ਨੇ ਇਹਨਾਂ ਨੇ ਹੁਣ ਗੁਰੂ ਦੇ ਬਰਾਬਰ ਤਾਂ ਹੁਣ ਹੋ ਨਹੀਂ ਸਕਦੇ, ਨਾ ਹੀ ਇਹਨਾਂ ਕੋਲ ਸਤਿਗੁਰੂ ਪਾਤਸ਼ਾਹ ਦੇ ਬਰਾਬਰ ਬੈਠਣ ਦੀ ਸਮਰੱਥਾ ਹੈ, ਤਾਕਤ ਵੀ ਹੈ ਨਹੀਂ ਇਹਨਾਂ ਕੋਲ, ਅਤੇ ਇਹਨਾਂ ਦੇ ਪੱਲੇ ਵੀ ਕੁਛ ਨਹੀਂ ਜਿਹੜੇ ਗੁਰੂ ਸਾਹਿਬ ਦੇ ਬਰਾਬਰ ਹੋ ਕੇ ਬਹਿ ਜਾਂਦੇ। ਪਰ ਇਹਨਾਂ ਨੇ ਮਤ ਹੁਣ ਕੁਕਾਜ ਦੀ ਧਾਰਨ ਕਰ ਲਈ ਵੀ ਸਿੱਧਾ ਕੰਮ ਕਰਨਾ ਹੀ ਨਹੀਂ ਕੋਈ। ਜਦੋਂ ਨਾ ਇੱਕ ਸਿਆਣੇ ਅਖਾਣ ਵਰਤਦੇ ਵੀ ਮੁਰਦਾ ਬੋਲੇ ਅਤੇ ਕਫਨ ਪਾੜੇ, ਹੈ ਨਾ, ਉਹ ਹਾਲਾਤ ਬਣੇ ਹੋਏ ਇਹਨਾਂ ਦੇ ਵੀ ਜਿਹੜਾ ਕੰਮ ਵੀ ਕਰਨਾ ਵੀ ਮੱਥਾ ਗੁਰੂ ਸਾਹਿਬ ਨਾਲ ਹੀ ਲਾਉਣਾ, ਵੀ ਬਿਨਾਂ ਭੈੜੇ ਕਰਮ ਤੋਂ, ਬਿਨਾਂ ਕਿਸੇ ਵੀ ਗੁਰੂ ਸਾਹਿਬ ਦੇ ਨਾਲ ਨਾ ਵੈਰ ਤੋਂ ਇਹ ਕੋਈ ਕੰਮ ਕਰਦੇ ਹੀ ਨਹੀਂ। ਇਹ ਜਿਹੜਾ ਵੀ ਕਰਮ ਕਰਦੇ ਨੇ ਇੱਥੋਂ ਤੱਕ ਆਪਸ ਵਿੱਚ ਜਿਹੜਾ ਇਹਨਾਂ ਦਾ ਮਿਲਵਰਤਨ ਹੈ ਨਾ ਜੀ, ਹੁਣ ਉਹ ਮਿਲਵਰਤਨ ਵੀ ਇਸ ਕਰਕੇ ਰੱਖਿਆ ਹੋਇਆ ਵੀ ਅਸੀਂ ਗੁਰੂ ਸਾਹਿਬ ਨਾਲ ਮੱਥਾ ਲਾਉਣਾ, ਨਹੀਂ ਤਾਂ ਇੱਕ ਦੂਜੇ ਨਾਲ ਮਿਲਵਰਤਨ ਵੀ ਹੈ ਨਹੀਂ। ਅਗਾਂਹ ਜਾ ਕੇ ਕਵੀ ਜੀ ਨੇ ਸਾਰਾ ਜ਼ਿਕਰ ਕਰਨਾ ਹੈ, ਇਹਨਾਂ ਦਾ ਆਪਸ ਵਿੱਚ ਮਿਲਵਰਤਨ ਵੀ ਹੈ ਨਹੀਂ। ਔਰ ਇਹ ਸਾਰੇ ਹੁਣ ਵਿਉਂਤਾ ਇਹੀ ਬਣਾਈ ਜਾਂਦੇ ਨੇ ਵੀ ਆਪਾਂ ਗੁਰੂ ਸਾਹਿਬ ਨੂੰ ਇੱਥੋਂ ਬਾਹਰ ਕਿਵੇਂ ਕੱਢਣਾ, ਅਨੰਦਪੁਰ ਸਾਹਿਬ ਗੁਰੂ ਸਾਹਿਬ ਤੋਂ ਖਾਲੀ ਕਿਵੇਂ ਕਰਾਉਣਾ, ਇਹਦੀ ਸਾਰੀ ਵਿਉਂਤਬੰਦੀ ਆਪਣੀ ਬਣਾਈ ਜਾਂਦੇ ਨੇ। ਮਿਲੇ ਉਹਨਾਂ ਗੁਰਸਮ ਕਰੈਂ ਕੁਕਾਜੇ, ਗੁਰੂ ਪਾਤਸ਼ਾਹ ਦੇ ਬਰਾਬਰ ਦਾ ਇਹਨਾਂ ਨੂੰ ਕੋਈ ਮਿਲਿਆ ਨਹੀਂ, ਨਾ ਹੀ ਇਹਨਾਂ ਵਿੱਚੋਂ ਕੋਈ ਬਰਾਬਰ ਹੈ। ਪਰ ਇਹ ਭੈੜੇ ਕਾਰਜ ਕਰਨ

ਉਧਰੋਂ ਸਤਿਗੁਰੂ ਪਾਤਸ਼ਾਹ ਨੇ ਬੇਦੀ ਅਸੀਂ ਬਣਾਈ ਹੋਈ ਹੈ ਨਾ, ਮਾਲਕ ਪਾਤਸ਼ਾਹ ਨੇ ਮਾਇਆ ਹੀ ਅਸੀਂ ਵਰਤਾਈ ਹੋਈ ਹੈ, ਵੀ ਇਹ ਸਾਰੇ ਹੁਣ ਗੁਰੂ ਸਾਹਿਬ ਤੋਂ ਇੱਕ ਵਾਰੀ ਮੂੰਹ ਦੀ ਖਾ ਚੁੱਕੇ ਨੇ ਸਾਰੇ। ਇਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਸਤਿਗੁਰੂ ਦਾ ਮੁਕਾਬਲਾ ਸਾਡੇ ਵੱਸ ਦੀ ਗੱਲ ਨਹੀਂ, ਅਸੀਂ ਨਹੀਂ ਕਰ ਸਕਦੇ। ਫਿਰ ਦੂਜੀ ਇਹ ਵੀ ਪੱਕਾ ਇਹਨਾਂ ਨੇ ਹੁਣ ਵੇਖ ਲਿਆ ਵੀ ਗੁਰੂ ਸਾਹਿਬ ਦਾ ਮੁਕਾਬਲਾ ਤਾਂ ਕੋਈ ਸੂਬਾ ਵੀ ਨਹੀਂ ਕਰ ਸਕਦਾ। ਪੈਂਦੇ ਖਾਂ ਇਹਨਾਂ ਨੇ ਮਰਦਾ ਵੇਖ ਲਿਆ ਆਪਣੇ ਅੱਖੀਂ ਵੀ ਮਾਲਕ ਨੇ ਤਾਂ ਮੌਤ ਬੜੀ ਭੈੜੀ ਮਾਰਿਆ ਉਹਨੂੰ, ਇੱਕ ਤੋਂ ਦੂਜਾ ਤੀਰ ਵੀ ਉਹਨੂੰ ਨਸੀਬ ਨਹੀਂ ਹੋਇਆ, ਇੱਕੋ ਤੀਰ ਨਾਲ ਗੁਰੂ ਸਾਹਿਬ ਨੇ ਪਰ ਬੁਲਾ। ਇਹ ਜਿਹੜੇ ਜੀ ਹੁਣ ਪਹਾੜੀ ਰਾਜੇ ਨਾ, ਇਹ ਸਾਰੇ ਹੁਣ ਗੁਰੂ ਸਾਹਿਬ ਦੀ ਬਣਾਈ ਖੇਡ ਹੀ ਹੈ, ਮਾਲਕ ਪਾਤਸ਼ਾਹ ਨੇ ਮਾਇਆ ਹੀ ਇੱਦਾਂ ਦੀ ਵਰਤਾਈ ਵੀ ਇਹਨਾਂ ਦੇ ਹੱਥ ਵੱਸ ਹੈ ਕੁਛ ਨਹੀਂ। ਇਹ ਕਹਿੰਦੇ ਵੀ ਹੁਣ ਜੇ ਆਪਾਂ ਗੁਰੂ ਸਾਹਿਬ ਨੂੰ ਇੱਥੋਂ ਤੋਰਨਾ ਤਾਂ ਫਿਰ ਆਪਾਂ ਨਹੀਂ ਕੁਛ ਕਰ ਸਕਦੇ, ਆਪਾਂ ਨੂੰ ਔਰੰਗਜ਼ੇਬ ਦੀ ਸ਼ਰਨ ਵਿੱਚ ਜਾਣਾ ਪੈਣਾ ਅਤੇ ਆਪਾਂ ਸਾਰੇ ਇਕੱਠੇ ਹੋ ਕੇ ਚੱਲਦੇ ਹਾਂ। ਇਹ ਜੀ ਹੁਣ ਸਾਰੇ ਔਰੰਗਜ਼ੇਬ ਦੀ ਸਹਾਇਤਾ ਵਾਸਤੇ ਯਤਨ

ਨਿਤਾਂ ਪ੍ਰਤੀ ਪੁਕਾਰਾਂ ਸੁਣਦੇ ਫਿਰਦੇ ਨੇ ਔਰ ਇੱਕ ਦੂਜੇ ਦੇ ਨਾਲ ਸਲਾਹਾਂ ਕਰਦੇ ਫਿਰਦੇ ਨੇ, ਮਿਲ ਮਿਲ ਰਾਜੇ ਯਤਨਨ, ਹੈ ਨਾ, ਵੀ ਕਿਹੜਾ ਯਤਨ ਕਰੀਏ ਆਪਾਂ ਆਪਸ ਦੇ ਵਿੱਚ ਇਹ ਵਿਚਾਰਾਂ। ਇੱਕ ਰਾਜਾ ਦੂਜੇ ਕੋਲ ਜਾਂਦਾ, ਉਹਨੂੰ ਪੁੱਛਦਾ ਵੀ ਦੱਸ ਭਾਈ ਤੂੰ ਕੀ ਕਹਿੰਦਾ, ਤੇਰੀ ਸਲਾਹ ਕੀ ਹੈ, ਨਾ ਤੂੰ ਕੀ ਮਸ਼ਵਰਾ ਦਿੰਦਾ ਵੀ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਕਿਵੇਂ ਕੱਢੀਏ ਕਿਲੇ 'ਚ। ਪਰ ਦਿਨ ਰਾਤ ਇਹਨਾਂ ਦੀ ਹੁਣ ਜੀ

ਐਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਵੀ ਆਪਾਂ ਗੁਰੂ ਸਾਹਿਬ ਕੋਲੋਂ ਸਾਰਾ ਉਹਨਾਂ ਦਾ ਅਨੰਦਪੁਰ ਸਾਹਿਬ ਦਾ ਇਲਾਕਾ ਖੋਹਣਾ ਹੈ। ਇਹ ਸਾਰੇ ਆਪਣੀ ਵਿਉਂਤਬੰਦੀ ਦਿਨ ਰਾਤ ਬਣਾਉਂਦੇ ਨੇ ਅਤੇ ਯਤਨ ਕਰਦੇ ਫਿਰਦੇ ਹਨ।

ਫਿਰ ਇਹਨਾਂ ਨੇ ਇਹ ਵੀ ਮਨ ਬਣਾ ਲਿਆ ਵੀ ਹੁਣ ਆਪਾਂ ਦਿੱਲੀ ਜਾਵਾਂਗੇ, ਦਿੱਲੀ ਦੀ ਧਰਤੀ 'ਤੇ ਜਾ ਕੇ ਅਤੇ ਜਿਹੜਾ ਦਿੱਲੀ ਦਾ ਸੂਬਾ ਹੈ ਨਾ ਆਪਾਂ ਉਹਨੂੰ ਜਾ ਕੇ ਦੱਸਾਂਗੇ, ਜੋ ਕੁਛ ਆਪਣੇ ਨਾਲ ਬੀਤੀ ਹੈ, ਜੋ ਕੁਝ ਆਪਣੇ ਨਾਲ ਹੋਈ ਹੈ ਨਾ ਆਪਾਂ ਉਹ ਸਾਰਾ ਕੁਛ ਦੱਸਾਂਗੇ ਜਾ ਕੇ। ਅਤੇ ਜਦੋਂ ਉਹਨੂੰ ਦੱਸਾਂਗੇ ਨਾ ਅਤੇ ਫਿਰ ਸੁਣ ਕੇ ਬੜਾ ਗੁੱਸੇ ਹੋਏਗਾ, ਮਤਲਬ ਬੜੇ ਕ੍ਰੋਧ ਵਿੱਚ ਉਹ ਸੂਬਾ

ਹੁਣ ਉਹ ਆਪਸ ਵਿੱਚ ਮਸ਼ਵਰਾ ਕਰਦੇ ਹਾਂ ਵੀ ਆਪਾਂ ਦਿੱਲੀ ਚੱਲਦੇ ਹਾਂ, ਉੱਥੇ ਜਾ ਕੇ ਸਾਰੇ ਅੱਗੇ ਹਨਾ ਆਪਣੀ ਪੁਕਾਰ ਆਪਾਂ ਸਾਰੇ ਕਰਾਂਗੇ, ਕਿਉਂਕਿ ਗੁਰੂ ਸਾਹਿਬ ਨੇ ਤਾਂ ਪੈਂਡੇ ਖਾਂ ਨਹੀਂ ਛੱਡਿਆ, ਉਹ ਪੈਂਡੇ ਖਾਂ ਬੜਾ ਵੱਡਾ ਯੋਧਾ ਸੀ, ਇੱਕ ਪੈਂਡੇ ਖਾਂ ਮਾਰ ਦਿੱਤਾ, ਦੂਜਾ ਦੀਨਾ ਬੇਗ ਜਿਹੜਾ ਹੈ ਉਹਨੂੰ ਜ਼ਖਮੀ ਕਰਤਾ, ਘਾਇਲ ਕਰਤਾ। ਇਹ ਦੋਵੇਂ ਉਮਰਾਵ ਪੈਂਡੇ ਖਾਂ ਤਾਂ ਮਾਰਿਆ ਹੀ ਗਿਆ ਨਾ, ਦੀਨਾ ਬੇਗ ਆਪਣੀ ਜਾਨ ਬਚਾ ਕੇ ਦੌੜਦਾ ਭੱਜਦਾ ਵੀ ਕਿਤੇ ਮੈਂ ਵੀ ਨਾ ਮਾਰਿਆ ਜਾਵਾਂ। ਇਹ ਮਨ ਦੇ ਅੰਦਰ ਹੈ ਜੀ ਹੁਣ ਇਹਨਾਂ ਸਾਰਿਆਂ ਦੀ, ਪਹਾੜੀ ਰਾਜਿਆਂ ਦੀ ਵਿਚਾਰ ਵੀ ਜੇ ਗੁਰੂ ਸਾਹਿਬ ਪੈਂਡੇ ਖਾਂ ਨੂੰ ਮਾਰ ਸਕਦੇ ਨੇ, ਦੀਨਾ ਬੇਗ ਨੂੰ ਘਾਇਲ ਕਰ ਸਕਦੇ ਹਾਂ।

ਫਿਰ ਇਕੱਲੇ ਦੋਵੇਂ ਨਹੀਂ, ਇਹਨਾਂ ਦੇ ਨਾਲ ਜਿਹੜੀ ਸੈਨਾ ਆਈ ਸੀ, ਸ਼ਾਹੀ ਸੈਨਾ ਜਿਹੜੀ ਆਈ ਸੀ, ਉਹਨੂੰ ਬੜੀ ਭੈੜੀ ਮਾਰ ਮਾਰਿਆ, ਭਜਾਏ ਸਾਰੇ ਉੱਥੋਂ। ਜਦੋਂ ਪੈਂਡੇ ਖਾਂ ਚੜ੍ਹ ਕੇ ਆਇਆ ਅਤੇ ਉਹਦੇ ਨਾਲ ਜਿਹੜੀ ਸੈਨਾ ਆਈ ਹੈ, ਜਦੋਂ ਵੇਖਿਆ ਉਹਨਾਂ ਵੀ ਪੈਂਡੇ ਖਾਂ ਮਾਰਿਆ, ਉਦੋਂ ਭੱਜੇ ਆਪਦੀਆਂ ਜਾਨਾਂ ਬਚਾ ਕੇ ਵੀ ਨਹੀਂ, ਕਿਤੇ ਸਾਨੂੰ ਵੀ ਨਾ ਗੁਰੂ ਸਾਹਿਬ ਨਾ ਇੱਥੇ ਮੌਤ ਦੇ ਘਾਟ ਉਤਾਰ ਦੇਣ, ਸਾਨੂੰ ਵੀ ਨਾ ਮਾਰਦੇ ਹੋਣ। ਉਹ ਸਾਰੇ ਉੱਥੋਂ ਆਪਣੀਆਂ ਜਾਨਾਂ ਬਚਾ ਕੇ ਦੌੜਦੇ ਨੇ। ਪਹਾੜੀ ਰਾਜੇ ਹੁਣ ਕਹਿੰਦੇ ਵੀ ਜਿਹਨਾਂ ਨੇ ਐਡੀ ਵੱਡੀ ਸੈਨਾ ਮਾਰਤੀ, ਪਤਾ ਹੀ ਨਹੀਂ, ਗਿਣਤੀ ਕੋਈ ਨਹੀਂ, ਕਿੰਨੇ ਕੁ ਫੌਜੀ ਉਹਨਾਂ ਦੇ ਮਾਰੇ ਗਏ, ਕਿੰਨੇ ਕੁ ਸਿਪਾਹੀ ਉਹਨਾਂ ਦੇ ਮਾਰੇ ਗਏ, ਅਤੇ ਉਹਨਾਂ ਦੇ ਅੱਗੇ ਸਾਡਾ ਨਿੱਕਾ ਜਿਹਾ ਦਲ ਕੀ ਕਰੇ। ਮਤਲਬ ਜੇ ਅਸੀਂ ਪਹਾੜੀ ਰਾਜੇ ਇਕੱਠੇ ਹੋ ਵੀ ਜਾਈਏ ਤਾਂ ਸਾਡੇ ਕੋਲ ਜਿਹੜਾ ਦਲ ਹੈ ਸਾਡਾ, ਅਤੇ ਉਹ ਦਲ ਸਾਡਾ ਛੋਟਾ ਜਿਹਾ ਦਲ ਕੀ ਕਰੇਗਾ, ਜਿਨ੍ਹਾਂ ਨੇ ਸ਼ਾਹੀ ਸੈਨਾ ਵੀ ਨਹੀਂ ਬਖਸ਼ੀ, ਪੈਂਡੇ ਖਾਂ ਵਰਗੇ ਉਮਰਾਵ ਨਹੀਂ ਬਖਸ਼ੇ, ਦੀਨਾ ਬੇਗ ਵਰਗੇ ਉਮਰਾਵ ਨਹੀਂ ਬਖਸ਼ੇ, ਉਹਨਾਂ ਦੇ ਸਾਹਮਣੇ ਸਾਡਾ ਨਿੱਕਾ ਜਿਹਾ ਦਲ ਕੀ ਪਾਇਆ ਰੱਖਦਾ ਹੈ।

ਇਹ ਸਾਰੀ ਫਰਿਆਦ ਹੁਣ ਜਾ ਕੇ ਕਰਦੇ ਹਾਂ ਦਿੱਲੀ ਦੇ ਸੂਬੇ ਅੱਗੇ, ਕਿਉਂਕਿ ਦਿੱਲੀ ਦੇ ਵਿੱਚ ਹੁਣ ਔਰੰਗਜ਼ੇਬ ਨੇ ਸੂਬਾ ਲਾਇਆ ਹੋਇਆ ਨਾ, ਆਪ ਉਹ ਦੱਖਣ ਦਿਸ਼ਾ ਵੱਲ ਚੜ੍ਹ ਕੇ ਗਿਆ ਹੋਇਆ। ਕਹਿੰਦੇ ਵੀ ਉਹ ਦੱਖਣ ਦਿਸ਼ਾ ਵੱਲ ਗਿਆ ਅਤੇ ਆਪਾਂ ਸੂਬੇ ਕੋਲ ਚੱਲਦੇ ਹਾਂ, ਫਿਰ ਸੂਬਾ ਆਪੇ ਔਰੰਗਜ਼ੇਬ ਨੂੰ ਚਿੱਠੀ ਲਿਖੇਗਾ, ਉਹ ਆਪੇ ਸਾਰੀ ਜੋ ਬੀਤੀ ਹੈ ਲਿਖ ਕੇ ਔਰੰਗਜ਼ੇਬ

ਫਿਰ ਆਪਾਂ ਆਪਣੀ ਦਸ਼ਾ ਵੀ ਸੁਣਾਵਾਂਗੇ, ਗੁਰੂ ਸਾਹਿਬ ਨੇ ਸਾਡੇ ਨਾਲ ਕਿਵੇਂ ਜ਼ਬਰਦਸਤੀ ਕੀਤੀ ਹੈ, ਕਿਵੇਂ ਸਾਡੇ ਸਿਪਾਹੀਆਂ ਨੂੰ ਮਾਰਿਆ, ਕਿਵੇਂ ਸਾਨੂੰ ਮਾਰਿਆ, ਹੈ ਨਾ। ਅਸੀਂ ਫਿਰ ਉਹ ਸਾਰੀ ਉਹਨਾਂ ਦੀ ਕੀਤੀ ਹੋਈ ਗੁਰੂ ਸਾਹਿਬ ਦੀ, ਹੁਣ ਇਹਨਾਂ ਨੇ ਆਪਣੇ ਕੋਲੋਂ ਤਾਂ ਇਹੀ ਕਹਿਣਾ ਨਾ ਵੀ ਅਸੀਂ ਠੀਕ ਹਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਨਾਲ ਬੜਾ ਭੈੜਾ ਸਲੂਕ ਕੀਤਾ ਹੈ, ਵੀ ਅਸੀਂ ਨਹੀਂ ਉਹਨਾਂ ਨੂੰ ਕੁਛ ਕਿਹਾ ਪਰ ਉਹ ਸਾਨੂੰ ਮਾਰਦੇ ਨੇ, ਹੈ ਨਾ। ਇਹਨਾਂ ਨੇ ਤਾਂ ਇਹੀ ਕੁਛ ਆਖਣਾ ਹੈ, ਗੁਨਾਹ ਕਰਕੇ ਵੀ ਗੁਨਾਹ ਤੋਂ ਮੁਨਕਰ ਹੋ ਜਾਣਾ ਅਤੇ ਆਪਣੇ ਆਪ ਨੂੰ ਸਾਬਤ ਠੀਕ ਸਾਬਤ ਕਰਨਾ, ਇਹ ਮਨੁੱਖੀ ਸੁਭਾਅ ਹੈ। ਬਸ ਇੱਕ ਗਲਤੀ ਕਰਨ ਤੋਂ ਬਾਅਦ ਵੀ ਮੁਨਕਰ ਹੋ ਜਾਣਾ ਵੀ ਮੈਂ ਤਾਂ ਕੀਤਾ ਹੀ ਕੁਛ ਨਹੀਂ, ਹੈ ਨਾ। ਅਤੇ ਇਹਨਾਂ ਨੇ ਜੀ ਸਾਰਿਆਂ ਨੇ ਇਹੀ ਵਿਉਂਤ ਬਣਾਈ ਹੈ ਵੀ ਆਪਾਂ ਸੂਬੇ ਤੱਕ ਆਪਣੇ ਨਾਲ ਹੋਈ ਵਧੀਕੀ ਵੀ ਭੇਜਾਂਗੇ ਵੀ ਸਾਡੇ ਨਾਲ ਆਹ ਕੁਛ ਹੋਇਆ, ਬੜੀ ਜ਼ਬਰਦਸਤੀ ਕੀਤੀ ਗੁਰੂ ਸਾਹਿਬ ਨੇ ਸਾਡੇ ਨਾਲ, ਔਰ ਸਾਡੇ ਕੋਲੋਂ ਤਾਂ ਸਾਡਾ ਰਾਜ ਭਾਗ ਖੋਣ ਤੱਕ ਦੀਆਂ ਵਿਉਂਤਾਂ ਗੁਰੂ ਸਾਹਿਬ ਬਣਾਈ ਬੈਠੇ ਨੇ ਵੀ ਆਪਾਂ ਸਾਰਾ ਕੁਝ ਸੂਬੇ ਨਾਲ ਫਿਰ ਸਾਂਝਾ ਕਰ

ਜਦੋਂ ਇਹ ਸਾਰਾ ਕੁਝ ਉਮਰਾਵ ਤੱਕ ਪਹੁੰਚੇਗਾ, ਉਮਰਾਵ ਫਿਰ ਔਰੰਗਜ਼ੇਬ ਨੂੰ ਲਿਖ ਕੇ ਭੇਜੇਗਾ, ਔਰੰਗਜ਼ੇਬ ਨੂੰ ਫਿਰ ਆਪਾਂ ਵੀ ਚਿੱਠੀਆਂ ਪਾਵਾਂਗੇ, ਕੱਲੀ ਉਹਦੇ ਸੂਬੇ ਦੀ ਨਹੀਂ, ਉਹਦੇ ਨਾਲ ਨਾਲ ਆਪਾਂ ਵੀ ਔਰੰਗਜ਼ੇਬ ਤੱਕ ਚਿੱਠੀਆਂ ਪਹੁੰਚਾਵਾਂਗੇ। ਜਦੋਂ ਔਰੰਗਜ਼ੇਬ ਨੂੰ ਪਤਾ ਲੱਗੇਗਾ ਵੀ ਸਾਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹਲਚਲ ਕੀਤੀ ਹੋਈ ਹੈ, ਸਾਰੇ ਪਾਸੇ ਉਹਨਾਂ ਨੇ ਫਤੂਰ ਮਚਾਇਆ ਹੋਇਆ, ਅਤੇ ਫਿਰ ਉਹ ਜ਼ਰੂਰ ਆਪਣੀ ਫੌਜ ਚੜ੍ਹਾ ਕੇ ਭੇਜੇਗਾ, ਫਿਰ ਉਹ ਆਪਣੀ ਫੌਜ ਨੂੰ ਰੋਕੇਗਾ ਨਹੀਂ, ਸਗੋਂ ਆਪ ਆਪਣੀ ਫੌਜ ਨੂੰ ਚੜ੍ਹ ਕੇ ਆਉਣ ਵਾਸਤੇ

0: ਉਦੋਂ ਮਗਰੋਂ ਨਾ ਫਿਰ ਜਦੋਂ ਉਹਨੇ ਆਪਣੀ ਫੌਜ ਭੇਜਣੀ ਹੈ, ਫਿਰ ਆਪਾਂ ਅਨੰਦਪੁਰ ਸਾਹਿਬ ਛੁਡਾ ਲੈਣਾ, ਜਾਂ ਤਾਂ ਉਹ ਜਿਹੜੀ ਫੌਜ ਨੇ ਆਉਣਾ ਉਹ ਗੁਰੂ ਸਾਹਿਬ ਨੂੰ ਮੌਤ ਦੇ ਘਾਟ ਉਤਾਰ ਦੇਵੇਗੀ, ਅਤੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਦੌੜ ਜਾਣਗੇ, ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਦੌੜ ਜਾਣਗੇ, ਆਪ ਗੁਰੂ ਸਾਹਿਬ ਆਪਣੀ ਜਾਨ ਬਚਾ ਕੇ ਦੌੜ ਜਾਣਗੇ। ਵੀ ਸ਼ਾਹੀ ਸੈਨਾ ਦੇ ਸਾਹਮਣੇ ਨਹੀਂ ਨਾ, ਜਦੋਂ ਔਰੰਗਜ਼ੇਬ ਆਪਣੀ ਵਿਸ਼ਾਲ ਸੈਨਾ ਭੇਜੇਗਾ, ਫਿਰ ਗੋਬਿੰਦ ਸਿੰਘ ਜੀ ਕਿਵੇਂ ਟਿਕ ਜਾਣਗੇ ਸਾਹਮਣੇ ਨਾ। ਫਿਰ ਜਾਂ ਤਾਂ ਜੰਗ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਦਿੱਤਾ ਜਾਵੇਗਾ, ਅਤੇ ਜੇ ਉਹਨਾਂ ਨੂੰ ਮਾਰਿਆ ਨਹੀਂ ਗਿਆ ਜੰਗ ਦੇ ਮੈਦਾਨ ਵਿੱਚ, ਅਤੇ ਉਹ ਬਚਣਗੇ ਅਤੇ ਆਪਣੀ ਜਾਨ ਬਚਾ ਕੇ ਦੌੜਨਗੇ, ਤਾਂ ਹੀ ਬਚਣਗੇ, ਜੇ ਨਾ ਦੌੜਨਗੇ ਤਾਂ ਫਿਰ ਮਾਰੇ ਜਾਣਗੇ। ਹੁਣ ਪਹਾੜੀ ਰਾਜਿਆਂ ਵਿਉਂਤ ਬਣਾ ਲਏ ਵੀ ਜਾਂ ਤਾਂ ਜੰਗ ਦੇ ਮੈਦਾਨ 'ਚ ਗੁਰੂ ਸਾਹਿਬ ਦੀ ਮੌਤ ਹੋਵੇਗੀ, ਅਤੇ ਜਾਂ ਫਿਰ ਆਪਣੀ ਜਾਨ ਬਚਾ ਕੇ ਸਤਿਗੁਰੂ ਜੰਗ ਦਾ ਮੈਦਾਨ ਛੱਡ ਕੇ ਦੌੜਨਗੇ।
1: ਤਬ ਠਹਿਰੇ ਗੋ ਰਾਜ ਹਮਾਰਾ, ਇਸ ਪ੍ਰਕਾਰ ਗਿਰ ਪਤਨ ਵਿਚਾਰਾ।
0: ਜਦੋਂ ਇਹ ਸਾਰਾ ਕੁਝ ਵਰਤੇਗਾ ਨਾ, ਗੁਰੂ ਗੋਬਿੰਦ ਸਿੰਘ ਜੀ ਜਾਂ ਜੰਗ ਦੇ ਮੈਦਾਨ ਵਿੱਚ ਮਾਰੇ ਗਏ, ਜਾਂ ਫਿਰ ਜਦੋਂ ਆਪਣੀ ਜਾਨ ਬਚਾ ਕੇ ਦੌੜ ਜਾਣਗੇ, ਉਦੋਂ ਮਗਰੋਂ ਫਿਰ ਸਾਡਾ ਰਾਜ ਭਾਗ ਜਿਹੜਾ ਉਹ ਬਚੇਗਾ, ਫਿਰ ਸਾਡਾ ਰਾਜ ਸਾਡੇ ਕੋਲ ਰਹੇਗਾ, ਸਾਡਾ ਰਾਜ ਭਾਗ ਬਚੇਗਾ। ਅਤੇ ਇਸ ਪ੍ਰਕਾਰ ਇਸ ਤਰੀਕੇ ਨਾਲ ਜੀ ਉਹਨਾਂ ਪਹਾੜੀ ਰਾਜਿਆਂ ਨੇ ਸਾਰੀ ਵਿਚਾਰ ਕੀਤੀ ਹੈ।

ਹੋ ਗਏ ਜੀ ਤਿਆਰ ਇਹ ਸਾਰੇ। ਕਹਿੰਦੇ ਵੀ ਚਲੋ ਆਪਾਂ ਹੁਣ ਦਿੱਲੀ ਜਾਣਾ ਹੈ। ਦਿੱਲੀ ਜਾਣ ਵਾਸਤੇ ਨਾ ਤਿਆਰੀ ਕੀਤੀ, ਹੁਣ ਜਾ ਕੇ ਸੂਬੇ ਨੂੰ ਮਿਲਣਾ ਹੈ, ਸੂਬੇ ਅੱਗੇ ਨਾ ਬੇਨਤੀ ਕਰਨੀ ਹੈ, ਸੂਬੇ ਨੇ ਫਿਰ ਅੱਗੇ ਔਰੰਗਜ਼ੇਬ ਤੱਕ ਬੇਨਤੀ ਪਹੁੰਚਾਉਣੀ ਹੈ ਨਾ, ਚਿੱਠੀਆਂ ਲਿਖਣੀਆਂ ਵੀ ਆਪਾਂ ਹੁਣ ਦਿੱਲੀ ਜਾਣਾ ਹੈ। ਇਹਨਾਂ ਸਾਰਿਆਂ ਨੇ ਦਿੱਲੀ ਜਾਣ ਦੀ ਤਿਆਰੀ ਕਰਦਿਆਂ ਜੀ ਅਮੋਲਕ ਵਸਤੂਆਂ ਜਿਹੜੀਆਂ ਨੇ ਉਹ ਸੂਬੇ ਨੂੰ ਭੇਟਾ ਕਰਨ ਵਾਸਤੇ ਇਹਨਾਂ ਲੈ ਲਈਆਂ ਵੀ ਆਪਾਂ ਸਾਰਾ ਕੁਛ ਸੂਬੇ ਨੂੰ ਅਰਪਣ

ਇਸ ਵਿਧੀ ਦੇ ਨਾਲ ਨਾ ਜੀ, ਇਸ ਤਰੀਕੇ ਨਾਲ ਇਹਨਾਂ ਸਾਰਿਆਂ ਨੇ ਆਪਸ ਦੇ ਵਿੱਚ ਮਿਲ ਕੇ ਸਲਾਹ ਕਰ ਲਈ ਵੀ ਹੁਣ ਆਪਾਂ ਦਿੱਲੀ ਜਾਣਾ ਹੈ। ਜਦੋਂ ਇਹਨਾਂ ਸਲਾਹ ਕੀਤੀ ਪਹਾੜੀ ਰਾਜਿਆਂ ਨੇ ਆਪਸ ਦੇ ਵਿੱਚ ਮਿਲ ਕੇ, ਅਤੇ ਨਾਲ ਕਵੀ ਜੀ ਕਹਿੰਦੇ ਉਸ ਵਕਤ ਨਾ ਫਿਰ ਜਿਹੜਾ ਹੰਡੂਰੀਆ ਰਾਜਾ ਹੈ, ਹੰਡੂਰ ਦਾ ਜਿਹੜਾ ਰਾਜਾ, ਉਹਨੇ ਨਾ ਸਾਰਾ ਕੁਝ ਸੁਣ ਕੇ, ਪਹਾੜੀ ਰਾਜਿਆਂ ਦੀ ਸਲਾਹ ਮਸ਼ਵਰਾ ਸੁਣ ਕੇ, ਫਿਰ ਉਹਨੇ ਖੋਟਾ ਕੰਮ ਕਰਨ ਵਾਸਤੇ ਸਲਾਹ ਦਿੱਤੀ ਵੀ ਹੁਣ ਆਪਾਂ ਨੂੰ ਆਹ ਖੋਟਾ ਕੰਮ ਕਰਨਾ

ਉਹ ਚੜ ਕੇ ਆਇਆ ਜੀ, ਆ ਕੇ ਮਿਲਿਆ ਨਾ ਰਾਜਾ ਹੰਡੂਰੀਆ ਰਾਜਾ ਜਿਹੜਾ, ਜਦੋਂ ਆ ਕੇ ਮਿਲਿਆ ਰਾਜੇ ਭੀਮ ਚੰਦ ਹੁਣਾਂ ਨੂੰ ਇਹ, ਅਤੇ ਇਹਨੇ ਜੀ ਆ ਕੇ ਕਿਹਾ ਵੀ ਤੁਸੀਂ ਇੰਨਾ ਡਰ ਗੁਰੂ ਸਾਹਿਬ ਦਾ ਕਿਉਂ ਰੱਖਿਆ ਹੋਇਆ, ਵੀ ਕਿਹੜੀ ਗੱਲ ਤੋਂ ਤੁਸੀਂ ਇੰਨਾ ਡਰ ਕੇ ਰਹਿ ਰਹੇ ਹੋ, ਅਤੇ ਡਰ ਕਿਸ ਕਾਰਨ ਕਰਕੇ ਤੁਸੀਂ ਧਾਰਨ

ਹੁਣ ਇਹ ਕਹਿੰਦੇ ਨੇ ਵੀ ਜਿਹੜਾ ਰਾਜਾ ਹੰਡੂਰੀਆ ਰਾਜਾ, ਉਹ ਕਹਿੰਦਾ ਵੀ ਤੁਸੀਂ ਕਿਸ ਕਾਰਨ ਕਰਕੇ ਗੁਰੂ ਸਾਹਿਬ ਤੋਂ ਡਰਦੇ ਫਿਰਦੇ ਹੋ? ਵੀ ਆਪਾਂ ਸਾਰੇ ਪਹਾੜੀ ਰਾਜੇ ਹਾਂ ਅਤੇ ਡਰਨ ਦੀ ਬਜਾਏ ਕਿਉਂ ਨਾ ਆਪਾਂ ਗੁਰੂ ਸਾਹਿਬ 'ਤੇ ਹਮਲਾ ਕਰੀਏ, ਲੁੱਟ ਲਈਏ ਆਪਾਂ ਉਹਨਾਂ ਨੂੰ, ਉਹਨਾਂ ਕੋਲੋਂ ਸਾਰਾ ਕੁਝ ਖੋਹ ਲੈਂਦੇ ਹਾਂ ਆਪਾਂ, ਆਪਣਾ ਉਹ ਕੀ ਵਿਗਾੜ ਲੈਣਗੇ? ਵੀ ਆਪਾਂ ਸਾਰੇ ਇਕੱਠੇ ਹੋ ਕੇ ਅਤੇ ਆਪ ਉਹਨਾਂ ਨੂੰ ਜਾ ਕੇ ਆਪਾਂ ਲੁੱਟ ਲਈ

ਵੀ ਆਪਾਂ ਸਾਰੇ ਵੱਖਰੇ ਵੱਖਰੇ ਬੈਠੇ ਹਾਂ, ਕਿਉਂ ਨਾ ਆਪਾਂ ਇੱਕ ਥਾਂ 'ਤੇ ਇਕੱਠੇ ਹੋ ਜਾਈਏ, ਸਾਰੇ 22 ਧਾਰ ਦੇ ਰਾਜੇ ਆਪਾਂ ਇਕੱਠੇ ਹੋ ਜਾਈਏ, ਇਕੱਠੇ ਹੋ ਕੇ ਆਪਣੀ ਸੈਨਾ ਇਕੱਠੀ ਕਰ ਲਈਏ। ਅਤੇ ਜੇ ਆਪਾਂ ਆਪਣੀ ਸੈਨਾ ਇਕੱਲੀ ਪਹਾੜੀ ਰਾਜੇ ਆਪਾਂ ਸੈਨਾ ਇਕੱਠੀ ਕਰੀਏ ਨਾ, ਤਾਂ ਫਿਰ 3000 ਸਿਪਾਹੀ ਆਪਣੇ, 3 ਲੱਖ ਸਿਪਾਹੀ ਆਪਣੇ ਕੋਲ ਬਣ ਜਾਣੇ ਨੇ। ਵੀ ਆਪਣਾ ਸਾਰਿਆਂ ਕੋਲ ਸੈਨਾ ਵੱਖਰੀ ਵੱਖਰੀ ਹੈ, ਅਤੇ ਜਿੰਨੀ ਸੈਨਾ ਆਪਾਂ ਲਈ ਫਿਰਦੇ ਹਾਂ ਸਾਰੇ, ਜਦੋਂ ਇਕੱਠੇ ਹੋਵਾਂਗੇ ਇੱਕ ਥਾਂ 'ਤੇ, ਤਾਂ ਆਪਣੇ ਕੋਲ ਸਿਪਾਹੀਆਂ ਦੀ ਗਿਣਤੀ 3 ਲੱਖ ਬਣ ਜਾਣੀ ਹੈ। ਅਤੇ ਆਪਾਂ ਨੂੰ ਸਾਰਿਆਂ ਨੂੰ ਹੁਣ ਇੱਕ ਥਾਂ 'ਤੇ ਇਕੱਤਰ ਹੋਣਾ ਪਏਗਾ, ਇਸੇ ਵਿੱਚ ਹੀ ਆਪਣਾ

ਵੀ ਕਿੱਥੇ ਗੁਰੂ ਸਾਹਿਬ ਦੇ ਕੋਲ ਹੈ ਨਾ ਥੋੜ੍ਹੀ ਜਿਹੀ ਗਿਣਤੀ ਦੇ ਵਿੱਚ ਸਿਪਾਹੀ ਨੇ, ਕਹਾਂ ਗੁਰੂ ਢਿੱਗ ਸਿੰਘ ਇਹ ਤੇਕ ਨਾ, ਇੰਨੇ ਸਿੰਘ ਗੁਰੂ ਸਾਹਿਬ ਕੋਲ, 300,000 ਬੰਦਾ ਕਿੱਥੇ ਹੋਏਗਾ ਗੁਰੂ ਸਾਹਿਬ ਕੋਲ? ਤਿੰਨ ਜ ਔਰ ਜਿਸ ਦੇ ਸਹਾਰੇ ਦੇ ਉੱਤੇ ਨਾ ਸਾਰੇ, ਜਿਸ ਦਾ ਆਸਰਾ ਫੜ ਕੇ ਰਹਿ ਰਹੇ ਨੇ ਗੁਰੂ ਸਾਹਿਬ ਜੀ, ਨਾ ਉਹਨਾਂ ਕੋਲ ਇੰਨੇ ਸਿਪਾਹੀ ਹੋਣਗੇ ਨਾ ਸਿੰਘ, ਕੁਝ ਕੁ ਗਿਣਤੀ ਦੇ ਨੇ, ਤੇ ਉਹ ਕਿਵੇਂ ਫਿਰ ਸਾਡਾ ਐਡੀ ਵੱਡੀ ਫੌਜ ਦਾ ਮੁਕਾਬਲਾ

ਆਪਾਂ ਉਹਨਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਲੈਂਦੇ ਹਾਂ, ਚਾਰੇ ਪਾਸਿਆਂ ਤੋਂ ਘੇਰ ਲੈਂਦੇ ਹਾਂ, ਔਰ ਇਸ ਤਰੀਕੇ ਨਾਲ ਘੇਰਾ ਪਾਉਂਦੇ ਹਾਂ ਵੀ ਅੰਦਰ ਕੋਈ ਵਸਤੂ ਪ੍ਰਵੇਸ਼ ਨਾ ਕਰ ਸਕੇ, ਨਾ ਕੋਈ ਖਾਣ ਪੀਣ ਵਾਲੀ ਵਸਤੂ, ਨਾ ਕੋਈ ਹੋਰ ਪਦਾਰਥ, ਵੀ ਕੋਈ ਵੀ ਵਸਤੂ ਪਦਾਰਥ ਜਿਹੜਾ ਉਹ ਅੰਦਰ ਜਾ ਨਾ ਸਕੇ। ਆਪਾਂ ਇਸ ਤਰ੍ਹਾਂ ਸਾਰੇ ਪਾਸਿਆਂ ਤੋਂ ਅਨੰਦਪੁਰ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਾ ਲਈ।

0: ਕਈ ਦਿਨਾਂ ਦੇ ਵਿੱਚ ਆਪਾਂ ਉਹਨਾਂ ਨੂੰ ਫਿਰ ਇੱਥੋਂ ਬਾਹਰ, ਜਦੋਂ ਆਪਾਂ ਕੁਛ ਖਾਣ ਪੀਣ ਵਾਲੀਆਂ ਵਸਤੂਆਂ ਪਦਾਰਥ ਅੰਦਰ ਜਾਣ ਹੀ ਨਹੀਂ ਦਿੱਤੀਆਂ ਅਤੇ ਉਹ ਕਿੰਨਾ ਕੁ ਚਿਰ ਰਹਿਣਗੇ। ਅਤੇ ਆਪਾਂ ਕੁਝ ਕੁ ਦਿਨਾਂ ਦੇ ਵਿੱਚ ਉਹਨਾਂ ਨੂੰ ਇੱਥੋਂ ਕਿਲ੍ਹੇ ਦੇ ਵਿੱਚੋਂ ਬਾਹਰ ਕੱਢ ਦੇਣਾ, ਅਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਕੱਢ ਦੇਣਾ। ਅਤੇ ਜੇ ਉਹ ਨਹੀਂ ਜਾਣਗੇ ਕਿਲ੍ਹਾ ਛੱਡ ਕੇ, ਨਾ ਅਨੰਦਪੁਰ ਸਾਹਿਬ ਛੱਡ ਕੇ ਨਹੀਂ ਜਾਣਗੇ, ਫਿਰ ਆਪਾਂ ਘਮਸਾਨ ਦਾ ਹੱਲਾ ਕਰ ਲਾਂਗੇ, ਘਮਸਾਨ ਦਾ ਹਮਲਾ ਕਰਾਂਗੇ। ਅਤੇ ਹਮਲਾ ਕਰਕੇ ਆਪਾਂ ਕਿਲ੍ਹੇ ਸਮੇਤ ਗੁਰੂ ਗੋਬਿੰਦ ਸਿੰਘ ਨੂੰ ਮੌਤ ਦੇ ਘਾਟ ਉਤਾਰ ਦੇਣਾ ਅਤੇ ਕਿਲ੍ਹਾ ਵੀ ਆਪਾਂ ਢਹਿ ਢੇਰੀ ਕਰ ਦੇਵਾਂਗੇ।
1: ਜੇ ਐਸੇ ਹੀ ਕਸ਼ ਬਣ ਜਾਏ ਰਹਿਮ ਵਾਸ ਮਾਰਨ ਖਾਏ,
0: ਜੇ ਕਿਤੇ ਏਦਾਂ ਆਪਾਂ ਸਾਰੇ ਇਕੱਠੇ ਹੋ ਜਾਈਏ ਨਾ, ਏਦਾਂ ਆਪਾਂ ਸਾਰੇ ਇੱਕ ਥਾਂ 'ਤੇ ਬਣ ਜਾਈਏ ਅਤੇ ਫਿਰ ਆਪਾਂ ਮਾਰ ਨਹੀਂ ਖਾਵਾਂਗੇ, ਫਿਰ ਆਪਾਂ ਬਚ ਜਾਂਗੇ। ਆਪਾਂ ਨੂੰ ਹਾਰ ਨਹੀਂ ਵੇਖਣੀ ਪਏਗੀ, ਆਪਾਂ ਮਾਰ ਨਹੀਂ ਖਾਵਾਂਗੇ, ਸਗੋਂ ਆਪਣੀ ਜਿੱਤ ਹੋਏਗੀ ਜੇ ਆਪਾਂ ਇਸ ਤਰ੍ਹਾਂ ਸਾਰੇ ਇਕੱਠੇ ਹੋ

ਵੀ ਆਪਾਂ ਫਿਰ ਹਜ਼ਰਤ ਕੋਲ ਫਿਰ ਬਾਦਸ਼ਾਹ ਕੋਲ ਜਾਵਾਂਗੇ, ਪਹਿਲਾਂ ਜਿੰਨਾ ਕੁ ਆਪਣੇ ਕੋਲੋਂ ਸਰਦਾ ਆਪਾਂ ਓਨਾ ਕੁ ਕਰੀਏ, ਆਪਾਂ ਇਕੱਠੇ ਹੋਈਏ, ਇਕੱਠੇ ਹੋ ਕੇ ਅਤੇ ਫਿਰ ਜਿਹੜੀ ਵਿਧ ਬਣਦੀ ਹੈ ਉਸ ਵਿਧੀ ਉਸ ਤਰੀਕੇ ਦੇ ਨਾਲ ਆਪਾਂ ਗੁਰੂ ਸਾਹਿਬ ਦੇ ਕੋਲੋਂ ਅਨੰਦਪੁਰ ਸਾਹਿਬ ਛਡਵਾ ਲਈ।

ਇਕੱਠੇ ਹੋ ਕੇ ਜੇ ਆਪਾਂ ਲੜੀਏ ਤਾਂ ਆਪਾਂ ਲੜ ਕੇ ਕਦੇ ਰੱਜੇ ਥੋੜ੍ਹੀ ਹਾਂ, ਆਪਣਾ ਤਾਂ ਮੁਕਾਬਲਾ ਹੀ ਕਦੇ ਨਹੀਂ ਕਿਸੇ ਨੇ ਕੋਈ ਕਰ ਸਕਿਆ, ਇਸ ਲਈ ਆਪਾਂ ਸਾਰੇ ਇਕੱਠੇ ਹੋਈਏ। ਔਰ ਹੁਣ ਆਪਾਂ ਬਿਨਾਂ ਲੜੇ ਕਿਵੇਂ ਔਰੰਗਜ਼ੇਬ ਕੋਲ ਜਾ ਕੇ ਪੁਕਾਰ ਕਰੀਏ, ਵੀ ਆਪਾਂ ਨੂੰ ਇੱਕ ਵਾਰੀ ਆਪਣਾ ਯਤਨ ਜ਼ਰੂਰ ਕਰਨਾ।

ਆਪਣੇ ਰਾਜ ਭਾਗ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁੱਜਰ ਵੱਸਦੇ ਨੇ, ਉਹਨਾਂ ਨੂੰ ਆਪਾਂ ਕਹਾਂਗੇ ਭਾਈ ਸਾਡੀ ਸਹਾਇਤਾ ਕਰੋ। ਉਹ ਤਾਂ ਬਿਨਾਂ ਕਿਸੇ ਡਰ ਤੋਂ ਭੈ ਤੋਂ ਲੜਦੇ ਨੇ, ਜੰਗ ਦੇ ਮੈਦਾਨ ਅੰਦਰ ਜੂਝਦੇ ਨੇ ਉਹ, ਔਰ ਉਹ ਕਿਸੇ ਦਾ ਵੀ ਡਰ ਭੈ ਆਪਣੇ ਮਨ ਵਿੱਚ ਧਾਰਨ

0: ਫਿਰ ਰੰਗੜ ਉਹ ਵੀ ਵੱਸਦੇ ਨੇ ਪਿੰਡਾਂ ਦੇ ਵਿੱਚ ਆਪਣੇ ਬਹੁਤ, ਅਤੇ ਇਹ ਸਾਰੇ ਜਿਹੜੇ ਵੱਸ ਰਹੇ ਨੇ ਨਾ ਦੁੱਖ ਦੇ ਦੇ ਕੇ, ਇਹ ਸਾਰੇ ਨਾ ਇਹਨਾਂ ਸਾਰਿਆਂ ਦੇ ਦਲ ਜਿਹੜੇ ਗੁਰੂ ਸਾਹਿਬ ਨੇ ਮਰੇ ਹੋਏ ਨੇ, ਮਤਲਬ ਗੁੱਜਰ ਵੀ ਉਹਨਾਂ ਦਾ ਵੀ ਨਾ ਨੁਕਸਾਨ ਹੋਇਆ, ਰੰਗੜ ਵੀ ਕਈ ਮਾਰੇ ਗਏ। ਜਦੋਂ ਆਪਾਂ ਇਹਨਾਂ ਸਾਰਿਆਂ ਕੋਲੋਂ ਸਹਾਇਤਾ ਮੰਗਾਂਗੇ ਨਾ ਤਾਂ ਇਹ ਸਾਰੇ ਆਪਣੀ ਸਹਾਇਤਾ, ਤੁਸੀਂ ਜਿੰਨੀਆਂ ਜੰਗਾਂ ਗੁਰੂ ਸਾਹਿਬ ਦੀਆਂ ਆਪਾਂ ਪੜ੍ਹਦੇ ਆਏ ਹਾਂ ਜੀ, ਪਿੱਛੇ ਵਿਚਾਰਦੇ ਆਏ, ਹੁਣ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਜੰਗ ਵਿੱਚ ਕੋਈ ਨਾ ਕੋਈ ਸਾਥੀ ਕਿਸੇ ਦਾ, ਕੋਈ ਨਾ ਕੋਈ ਸੰਬੰਧੀ ਕਿਸੇ ਦਾ, ਕੋਈ ਨਾ ਕੋਈ ਰਿਸ਼ਤੇਦਾਰ ਹੈ ਨਾ, ਉਹ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਜ਼ਰੂਰ ਪੀ ਗਿਆ, ਉਹ ਜੰਗ ਦੇ ਮੈਦਾਨ 'ਚ ਮਰ ਗਿਆ। ਹੁਣ ਜਿਨ੍ਹਾਂ ਦੇ ਘਰ ਦੇ ਜਾਂ ਪਰਿਵਾਰ ਦੇ ਜਾਂ ਦੋਸਤ ਮਿੱਤਰ ਕਹਿ ਲਓ ਨਾ ਕਿਸੇ ਵੀ ਰੂਪ ਵਿੱਚ, ਜਿਹੜਾ ਜੀਵ ਪਰਿਵਾਰ ਵਿੱਚੋਂ ਗਿਆ ਉਹ ਤਾਂ ਚਾਹੁੰਦਾ ਵੀ ਮੈਨੂੰ ਮੌਕਾ ਮਿਲੇ ਅਤੇ ਮੈਂ ਆਪ ਲੜਾਂ, ਆਪ ਜੰਗ ਕਰਾਂ, ਅਤੇ ਮੇਰੇ ਘਰ ਦੇ ਇਸ ਜੀ ਦੀ ਮੌਤ ਦਾ ਮੈਂ ਬਦਲਾ ਲਵਾਂ। ਉਹ ਇੱਦਾਂ ਦੀਆਂ ਅਤੇ ਬਦਲੇ ਦੀਆਂ ਭਾਵਨਾਵਾਂ ਉਹ ਰੰਗੜ ਅਤੇ ਉਹ ਗੁੱਜਰ ਪਹਿਲਾਂ ਹੀ ਆਪਣੇ ਮਨਾਂ 'ਚ ਰੱਖੀ ਬੈਠੇ ਨੇ। ਅਤੇ ਪਹਾੜੀ ਰਾਜੇ ਕਹਿੰਦੇ ਵੀ ਜਦੋਂ ਆਪਾਂ ਉਹਨਾਂ ਨੂੰ ਕਹਾਂਗੇ ਨਾ ਵੀ ਸਾਡੀ ਸਹਾਇਤਾ ਕਰੋ ਅਤੇ ਉਹ ਕਦੇ ਮੁਨਕਰ ਨਹੀਂ ਹੋਣਗੇ, ਉਹ ਕਦੇ ਇਨਕਾਰੀ ਨਹੀਂ ਹੋਣਗੇ, ਸਗੋਂ ਉਹ ਸਾਰੇ ਸਾਡੀ ਸਹਾਇਤਾ ਵਿੱਚ ਆ ਕੇ ਖੜੋ ਜਾਵਣਗੇ।
1: ਤਿੰਨ ਸਾਬਨ ਕੋ ਲਿਹੋ ਬੁਲਾਈ ਹੋਏ ਹਯਾਰ ਮਿਲ ਇੱਕ ਥਾਈ।
0: ਵੀ ਆਪਾਂ ਇਹਨਾਂ ਸਾਰਿਆਂ ਨੂੰ ਬੁਲਾ ਲੈਂਦੇ ਹਾਂ, ਸਾਰਿਆਂ ਨੂੰ ਬੁਲਾ ਕੇ ਅਤੇ ਸਾਰੇ ਨਾ ਹੋਏ ਹਜ਼ਾਰੋਂ ਮਿਲ ਇੱਕ ਥਾਂ 'ਤੇ ਆਪਾਂ ਮਿਲਦੇ ਹਾਂ ਅਤੇ ਇੱਕ ਥਾਂ 'ਤੇ ਮਿਲ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਬਣ ਜਾਣਗੇ, ਗੁੱਜਰ ਵੀ ਔਰ ਰੰਗੜ ਵੀ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਕੋਲ ਇਕੱਠ ਰੂਪ ਸਿਪਾਹੀ ਰੂਪ ਵਿੱਚ ਬਣ ਜਾ।

0: ਫਿਰ ਸਾਰੇ ਪਹਾੜੀ ਰਾਜਿਆਂ ਦਾ ਜ਼ਿਕਰ ਕਰਦੇ ਹਾਂ। ਕਵੀ ਜੀ ਹੁਣ ਆਖਰੇ ਵੀ ਉਹ ਜਿਹੜਾ ਹੰਡੂਰੀਆ ਰਾਜਾ ਹੈ ਨਾ, ਉਹ ਕਹਿੰਦਾ ਵੀ ਇੱਦਾਂ ਕਰੋ, ਇਹਨਾਂ ਨੂੰ ਤਾਂ ਸੱਦਣਾ ਹੀ ਸੱਦਣਾ, ਰੰਗੜਾਂ ਨੂੰ ਵੀ ਸੱਦਣਾ, ਗੁਜਰਾਂ ਨੂੰ ਵੀ ਸੱਦਣਾ, ਆਪਣੇ ਸਾਰੇ ਪਹਾੜੀ ਰਾਜੇ ਵੀ ਸੱਦੋ, ਉਹਨਾਂ ਤੱਕ ਵੀ ਸੱਦੇ ਪੱਤਰ ਭੇਜੋ ਅਤੇ ਉਹਨਾਂ ਨੂੰ ਆਖੋ ਵੀ ਭਾਈ ਸਾਰੇ ਆਓ, ਆਪਣੀਆਂ ਆਪਣੀਆਂ ਸੈਨਾਵਾਂ ਲੈ ਕੇ ਆਓ, ਆਪਣੇ ਆਪਣੇ ਸਿਪਾਹੀ ਲੈ ਕੇ ਆਓ। ਉਹਦੇ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਕੀਤਾ, ਕਹਿੰਦੇ ਵੀ ਆਪਾਂ ਹੁਣ ਸੈਨ ਸਮੇਤ ਕਟੋਚ ਕਿਰਪਾਲ ਚੰਦ ਕਟੋਚੀਆ ਉਹਨੂੰ ਸੱਦੀਏ, ਜਿਹਨੂੰ ਜਿਹੜਾ ਜੰਮੂ ਤੇ ਜੰਮੂ ਦੀ ਧਰਤੀ ਤੋਂ ਆਵੇ, ਉਹਨੂੰ ਹੁਣ ਆਪਾਂ ਆਪਣੇ ਨਾਲ ਰਲਾਉਂਦੇ ਹਾਂ।
1: ਨੂਰ ਪੁਰੇ ਕੋ ਰਾਜਾ ਮੰਡਸ ਪਤੀ ਪੁੰਡਤੀ ਤਾਵਹੇ।
0: ਫਿਰ ਨੂਰਪੁਰ ਦੇ ਇਲਾਕੇ ਦਾ ਜਿਹੜਾ ਰਾਜਾ ਹੈ ਉਹਨੂੰ ਸੱਦੀਏ। ਤੀਜੇ ਨੰਬਰ ਦੇ ਉੱਤੇ ਕਹਿੰਦੇ ਮੰਡੀ ਦਾ ਜਿਹੜਾ ਰਾਜਾ ਫਿਰ ਆਪਾਂ ਉਹਨੂੰ ਸੱਦੀਏ ਨਾ, ਵੀ ਇਹਨਾਂ ਸਾਰਿਆਂ ਨੂੰ ਕਹੀਏ ਭਾਈ ਆਵੋ ਅਤੇ ਆਪਣੀ ਆਪਣੀ ਸੈਨਾ ਲੈ ਕੇ ਆਵੋ, ਹਥਿਆਰ ਲੈ ਕੇ ਆਵੋ, ਸ਼ਸਤਰ ਲੈ ਕੇ ਆਵੋ, ਇਹਨਾਂ ਸਾਰਿਆਂ ਨੂੰ ਮੰਡਸ ਪਤੀ ਪੁਟੰਤੀ ਤਾਵੇ ਨਾ, ਇਹ ਸਾਰੇ ਸਾਡੇ ਕੋਲ ਆਪਣੀ ਫੌਜ ਨਾਲ

ਫਿਰ ਕੁੱਲੂ ਦੇ ਇਲਾਕੇ ਵਿੱਚ ਦਾ ਜਿਹੜਾ ਰਾਜਾ ਹੈ ਉਹਨੂੰ ਕੈਂਠਲ ਦਾ ਜਿਹੜਾ ਇਲਾਕਾ ਹੈ ਨਾ, ਗਲੇਰੀਆ ਰਾਜਾ ਜਿਹੜਾ, ਇਹਨਾਂ ਸਾਰਿਆਂ ਨੂੰ ਸੱਦੋ ਜਿਹੜੇ ਆ ਕੇ ਆਪਣੀ ਸਹਾਇਤਾ ਕਰਨ, ਆਪਣੀ ਮਦਦ ਦੇ ਵਿੱਚ ਆ ਕੇ ਸਾਰੇ ਖੜੋ ਜਾ।

ਫਿਰ ਸ਼੍ਰੀਨਗਰ ਉੱਥੋਂ ਵਿਸ਼ਾਲ ਫੌਜ ਸੱਦੀ ਜਾਵੇ। ਨਰਿਪ ਬਿਸਹਰ ਰਾਮਪੁਰ ਦਾ ਜਿਹੜਾ ਇਲਾਕਾ ਨਾ, ਰਾਮਪੁਰ ਦਾ ਜਿਹੜਾ ਰਾਜਾ ਹੈ ਉਹਨੂੰ ਫਿਰ ਆਪਾਂ ਨਾਲ ਸੱਦੀਏ। ਮਤਲਬ ਹੁਣ ਬਾਈ ਧਾਰ ਦੇ ਜਿਹੜੇ ਰਾਜੇ ਨਾ, ਇਹਨਾਂ ਨੇ ਵਿਉਂ ਤਾਂ ਇਹ ਬਣਾ ਲਈ ਵੀ ਪਹਿਲੋਂ ਆਪਾਂ ਦੋ ਦੋ ਚਾਰ ਚਾਰ ਇਕੱਠੇ ਹੋ ਕੇ ਅਤੇ ਫਿਰ ਲੜੇ ਅਤੇ ਆਪਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਹੁਣ ਆਪਾਂ ਦੋ ਚਾਰ ਨੇ ਨਹੀਂ, ਹੁਣ ਤਾਂ ਮਰਨ ਅਤੇ ਮਰਨ ਵਾਲੀ ਜੰਗ ਕਰਨੀ ਹੈ ਬਸ। ਜਾਂ ਤਾਂ ਜੰਗ ਵਿੱਚ ਆਪਾਂ ਸਾਰੇ ਮਰਾਂਗੇ ਅਤੇ ਜਾਂ ਫਿਰ ਜੰਗ ਆਪਾਂ ਜਿੱਤਾਂਗੇ। ਹੁਣ ਇਹ ਜੰਗ ਕਰਨੀ ਹੈ, ਜਿਸ ਲਈ ਜੀ ਉਹਨਾਂ ਸਾਰਿਆਂ ਨੇ ਨਾ ਹੁਣ ਇੱਕ ਥਾਂ 'ਤੇ ਇਕੱਠੇ ਹੋਣ ਦੀ ਸਲਾਹ ਪੱਕੀ ਕਰ ਲਈ ਵੀ ਆਪਾਂ ਬਾਈ ਧਾਰ ਦੇ ਜਿੰਨੇ ਰਾਜੇ ਨੇ ਸਾਰੇ ਸੱਦ ਲੈਣੇ, ਪਹਾੜੀ ਜਿੰਨੇ ਨੇ, ਜਿੰਨੇ ਪਹਾੜੀ ਰਾਜੇ ਸਾਰੇ ਸੱਦ ਲੈਣੇ। ਕਿਰਪਾਲ ਚੰਦ ਕਟੋਚੀਆ ਕੀ, ਹੰਡੂਰੀਆ ਕੀ, ਗੁਲੇਰੀਆ ਕੀ, ਇਹ ਸਾਰੇ ਸੱਦ ਲੈਣੇ ਆਪਾਂ। ਔਰ ਇਹਨਾਂ ਨੇ ਕੀਤਾ ਵੀ ਇਸੇ ਤਰ੍ਹਾਂ ਹੀ ਜੀ, ਇਕੱਲੇ ਇਕੱਲੇ ਨੂੰ ਇਹਨਾਂ ਨੇ ਚਿੱਠੀ ਪਾਉਣੀ ਸ਼ੁਰੂ ਕਰਤੀ, ਕਿਹੜੇ ਇਲਾਕੇ ਵਿੱਚ ਕਿਹੜਾ ਰਾਜਾ ਉਹਦੇ ਤੱਕ ਸੁਨੇਹਾ ਭੇਜ ਦਿੰਦਾ। ਇਹ ਸਾਰੀ ਵਿਉਂਤਬੰਦੀ ਹੁਣ ਹੰਡੂਰੀਆ ਅਤੇ ਭੀਮ ਚੰਦ ਰਾਜਾ ਇਹ ਦੋਵੇਂ ਕਰ ਰਹੇ, ਦੋਵੇਂ ਜਣੇ ਲੱਗੇ ਹੋਏ। ਇਹਨਾਂ ਸਾਰਿਆਂ ਨੇ ਮਸ਼ਵਰਾ ਕਰ ਲਿਆ ਜੀ ਵੀ ਆਪਾਂ ਹੁਣ ਜਿਹੜਾ ਰਾਮਪੁਰੇ ਦਾ ਇਲਾਕਾ ਹੈ ਉਹਦੇ, ਉਹ ਰਾਮਪੁਰੇ ਦਾ ਜਿਹੜਾ ਰਾਜਾ ਉਹਦੇ ਕੋਲ ਫੌਜ ਬਹੁਤ ਹੈ, ਯੋਧੇ ਬਹੁਤ ਨੇ ਉਹਦੇ ਕੋਲ, ਜਿੰਨੀ ਉਹਦੀ ਫੌਜ ਹੈ ਨਾ ਬੜੀ ਵਿਸ਼ਾਲ ਹੈ, ਔਰ ਬੜੇ ਹੀ ਬਲ ਵਾਲੇ ਉਹਦੇ ਕੋਲ ਸਿਪਾਹੀ ਹਨ।

0: ਫਿਰ ਸੈਨਾ ਸਹਿਤ ਡਡਵਾਰੀ ਆ ਜਿਹੜਾ ਰਾਜਾ ਡਡਵਾਰੀ ਦਾ ਨਾ ਉਹਨੂੰ ਸੱਦੀਏ ਆਪਾਂ, ਔਰ ਇਹਨਾਂ ਨੂੰ ਨਾ ਇਹ ਲਿਖੋ ਵੀ ਭਾਈ ਸਾਰੇ ਆਓ ਜਿੰਨੇ ਵੀ ਹੋ ਤੁਸੀਂ ਆਪਣੀ ਸੈਨਾ ਸਮੇਤ ਸਾਰੇ ਰਾਜੇ ਹੁਣ ਚੱਲ ਕੇ ਸਾਡੇ ਕੋਲ ਆਵੋ।
1: ਜੋ ਇਸ ਸਮੇਂ ਨਾ ਮਿਲ ਹੈ ਆਈ ਸੋ ਸਭ ਕੋ ਦੁਸ਼ਮਨ ਬਣ ਜਾਈ।
0: ਇਹਨਾਂ ਨੇ ਜੀ ਸਾਰਿਆਂ ਨੂੰ ਚਿੱਠੀਆਂ ਪਾਈਆਂ ਤੇ ਚਿੱਠੀਆਂ ਵਿੱਚ ਨਾਲ ਇਹ ਅੰਕਿਤ ਕਰਤਾ ਵੀ ਜਿਹੜਾ ਹੁਣ ਆ ਕੇ ਸਾਨੂੰ ਆਪਣੀ ਸੈਨਾ ਸਮੇਤ ਨਹੀਂ ਮਿਲੇਗਾ, ਜਿਹੜਾ ਰਾਜਾ ਆਪਣੀ ਸੈਨਾ ਸਮੇਤ ਆ ਕੇ ਸਾਨੂੰ ਨਹੀਂ ਮਿਲਦਾ ਉਹ ਸਾਰੇ ਰਾਜਿਆਂ ਦਾ ਫਿਰ ਦੁਸ਼ਮਣ ਬਣ ਜਾਏਗਾ। ਵੀ ਜੇ ਮੰਨ ਲਓ ਹੁਣ ਸਿਰਫ ਸਮਝਣ ਵਾਸਤੇ ਵੀ ਜੇ ਦਸ ਰਾਜੇ ਨੇ ਦਸਾਂ ਰਾਜਿਆਂ ਨੂੰ ਚਿੱਠੀ ਪਾਈ ਵੀ ਤੁਸੀਂ ਸੈਨਾ ਸਮੇਤ ਆਉਣਾ ਭਾਈ, ਉਹ ਸਾਰਿਆਂ ਤੱਕ ਚਿੱਠੀ ਪਹੁੰਚ ਵੀ ਗਈ ਅਤੇ ਉਹ ਜਦੋਂ ਚਿੱਠੀ ਪਹੁੰਚੀ ਸਾਰਿਆਂ ਤੱਕ ਉਹਦੇ ਵਿੱਚੋਂ ਕੋਈ ਤੁਰੇ ਨਾ, ਹੈ ਨਾ, ਜਾਂ ਇਉਂ ਕਹਿ ਲਓ ਵੀ ਸੱਤ ਕੁ ਜਣੇ ਤਾਂ ਤੁਰ ਪਏ ਬਾਕੀ ਤਿੰਨ ਰਹਿ ਗਏ। ਹੁਣ ਉਹ ਜਿਹੜੇ ਤਿੰਨ ਰਹਿ ਗਏ ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਜਾਣਾ, ਨਾ ਆਪਣੀ ਫੌਜ ਲੈ ਕੇ ਜਾਣਾ ਅਤੇ ਨਾ ਅਸੀਂ ਜਾਣਾ, ਅਸੀਂ ਕਿਉਂ ਅਣ ਆਈ ਮੌਤ ਮਰੀਏ। ਉਹ ਤਿੰਨ ਜਣੇ ਰਹਿ ਗਏ, ਉਹ ਜਿਹੜੇ ਸੱਤ ਗਏ ਨਾ ਉਹਨਾਂ ਸੱਤਾਂ ਨਾਲ ਮਿਲ ਕੇ ਬਾਕੀ ਦੋਵੇਂ ਰਾਜਿਆਂ ਨੇ ਅਤੇ ਇਹ ਯੋਜਨਾ ਬਣਾ ਲਈ ਵੀ ਹੁਣ ਆਪਾਂ ਤਿੰਨੇ ਮਾਰ ਦੇਣੇ ਨੇ, ਉਹ ਆਪਣੇ ਸਾਰਿਆਂ ਦੇ ਹੀ ਦੁਸ਼ਮਣ ਨੇ। ਹੁਣ ਇੱਕ ਪਾਸੇ ਪਹਾੜੀ ਰਾਜੇ ਸਾਰੇ ਇਕੱਠੇ ਹੋ ਜਾਣ ਅਤੇ ਇੱਕ ਰਾਜਾ ਕਹੇ ਵੀ ਮੈਂ ਤੁਹਾਡੇ ਨਾਲ ਨਹੀਂ ਜੁੜਨਾ, ਉਹ ਇਕੱਲੇ ਦੀ ਕੀ ਪਾਇਆ ਰਹਿ ਜਾਣੀ ਹੈ। ਜਿਸ ਕਰਕੇ ਨਾ ਜੀ ਹੁਣ ਇਹ ਭੀਮ ਚੰਦ ਨੇ ਧਮਕੀ ਲਿਖਵਾਈ ਹੈ ਵੀ ਆਪਾਂ ਇੱਦਾਂ ਇਕੱਠੇ ਕਰਨੇ ਸਾਰੇ ਵੀ ਜਿਹੜਾ ਹੁਣ ਸਾਡੇ ਕੋਲ ਨਾਂ ਆਇਆ ਇੱਥੇ ਫਿਰ ਉਹ ਆਪਣੇ ਸਲੂਕ ਦਾ ਆਪ ਜ਼ਿੰਮੇਵਾਰ ਹੋਏਗਾ ਤੇ ਉਹ ਸਾਰੇ ਰਾਜਿਆਂ ਦਾ ਫਿਰ ਦੁਸ਼ਮਣ ਹੋਵੇਗਾ।
1: ਕਰ ਉਹਦੇ ਯੋਗ ਪ੍ਰਥਮ ਤੂੰ ਆਪ ਪੁੰਨ ਸਭ ਮਿਲ ਹੈ ਲੋਕ ਪ੍ਰਤਾਪ।
0: ਫਿਰ ਜੀ ਉਹਨਾਂ ਨੇ ਕਿਹਾ ਕਹਿੰਦੇ ਭਾਈ ਪਹਿਲੋਂ ਫਿਰ ਆਪਾਂ ਨੂੰ ਹੀ ਉੱਦਮ ਕਰਨਾ ਚਾਹੀਦਾ, ਸਭ ਤੋਂ ਪਹਿਲੋਂ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ, ਆਪਾਂ ਉੱਦਮ ਕਰਾਂਗੇ ਬਾਕੀ ਤੇ ਸਹਿਜ ਸੁਭਾਅ ਆ ਕੇ ਆਪਾਂ

ਇਦਾਂ ਜੀ ਹੰਡੂਰੀਏ ਰਾਜੇ ਨੇ ਮਸਲਤ ਦਿੱਤੀ, ਸਲਾਹ ਦਿੱਤੀ, ਤੇ ਭੀਮ ਚੰਦ ਨੇ ਬੜਾ ਦਿਲ ਲਾ ਕੇ ਨਾ ਉਹ ਸਾਰਾ ਮਸ਼ਵਰਾ ਉਹਦਾ ਸਾਰੀ ਸਲਾਹ ਉਹਦੀ ਸੁਣੀ, ਤੇ ਸੁਣ ਕੇ ਨਾ ਸਲਾਹ ਤੇ ਆਪਣੇ ਮਨ ਦੇ ਅੰਦਰ ਹੁਣ ਕਈ ਤਰ੍ਹਾਂ ਦੀਆਂ ਉਹ ਚਿਤਵਨੀਆਂ ਚਿਤਵਨ

ਇਦਾਂ ਦੀ ਭੀਮ ਚੰਦ ਸੁਣ ਕੇ ਕਹਿੰਦਾ ਵੀ ਭਰਾਤਾ ਜੀ ਜਿੱਦਾਂ ਤੁਸੀਂ ਕਿਹਾ ਨਾ ਗੱਲ ਤੇ ਤੁਹਾਡੀ ਠੀਕ ਹੈ, ਆਪਾਂ ਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ, ਆਪਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠੇ ਹੋ ਜਾਣਾ ਚਾਹੀਦਾ, ਕਿਉਂਕਿ ਅਜੇ ਤੱਕ ਆਪਾਂ

ਕਿਉਂਕਿ ਜੇ ਆਪਾਂ ਸਾਰੇ ਇੱਕ ਥਾਂ ਇੱਕ ਤੇ ਇਕੱਠੇ ਹੋ ਕੇ ਫਿਰ ਲੜਦੇ ਹਾਂ, ਆਪਣੇ ਅੱਗੇ ਫਿਰ ਕੋਈ ਟਿਕ ਨਹੀਂ ਸਕਦਾ। ਕਿਸੇ ਦੀ ਕੀ ਪਾਇਆ ਕੋਈ ਸਾਡਾ ਮੁਕਾਬਲਾ ਕਰ ਸਕੇ, ਕੋਈ ਸਾਡੇ ਅੱਗੇ ਟਿਕ ਸਕੇ, ਕਿਉਂਕਿ ਸਾਡੀ ਤਾਂ ਫੌਜ ਬੜੀ ਵੱਡੀ ਬਣ ਜਾਂਦੀ। 300,000 ਬੰਦਾ ਇੱਕ ਥਾਂ 'ਤੇ ਇਕੱਠਾ ਕਰਨਾ ਜੀ, ਤੁਸੀਂ ਅੰਦਾਜ਼ਾ ਲਾਓ ਵੀ 300,000 ਦੇ ਸਾਹਮਣੇ ਹੁਣ 300,000 ਹੋਵੇ ਤਾਂ ਮੁਕਾਬਲਾ ਦੱਸੇ, ਅਤੇ 300,000 ਦੇ ਸਾਹਮਣੇ 100 ਕਹਿ ਲਓ, 200 ਕਹਿ ਲਓ, 500 ਕਹਿ ਲਓ, 1,000 ਕਹਿ ਲਓ, ਕੀ ਪਾਇਆ ਰੱਖਦੇ ਨੇ ਇਹ। 300,000 ਦੇ ਸਾਹਮਣੇ ਜੇ 30,000 ਵੀ ਕਹਿ ਦਈਏ ਨਾ, ਤੇ 30,000 ਵੀ ਕੋਈ ਪਾਇਆ ਨਹੀਂ ਰੱਖਦੇ, ਕੋਈ ਪਾਇਆ ਨਹੀਂ ਰੱਖਦੇ। ਔਰ ਇਹਨਾਂ ਨੇ ਜੀ ਸਾਰਿਆਂ ਨੇ ਹੁਣ ਇਹੀ ਨਾ, ਭੀਮ ਚੰਦ ਕਹਿੰਦਾ ਗੱਲ ਤੇ ਠੀਕ ਹੈ ਵੀ ਆਪਾਂ ਨੂੰ ਇੱਕ ਥਾਂ ਤੇ ਇਕੱਠੇ ਹੋ ਕੇ ਹੁਣ ਲੜਨਾ ਚਾਹੀਦਾ, ਕਿਉਂਕਿ ਜੇ ਆਪਾਂ ਸਾਰੇ ਇੱਕ ਥਾਂ ਤੇ ਇਕੱਠੇ ਹੋ ਕੇ ਲੜਾਂਗੇ ਨਾ, ਫਿਰ ਆਪਾਂ ਨੂੰ ਕੋਈ ਹਰਾ ਨਹੀਂ ਸਕਦਾ, ਨਾ ਆਪਾਂ ਨੂੰ ਕੋਈ ਹਰਾ ਸਕਦਾ। ਇੱਥੋਂ ਤੱਕ ਆਪਣੇ ਨਾਲ ਮੁਕਾਬਲਾ ਕਰਨ ਦੀ ਕੋਈ ਸੋਚ ਵੀ ਨਹੀਂ ਸਕਦਾ। ਸਾਡੇ ਅੱਗੇ ਫਿਰ ਕਿਸੇ ਦੀ ਸਮਰੱਥਾ ਨਹੀਂ ਕਿ ਉਹ ਸਾਡੇ ਨਾਲ

0: ਜੀ ਉਹ ਕਹਿੰਦੇ ਵੀ ਹੁਣ ਆਪਾਂ ਜਦੋਂ ਇਸ ਤਰ੍ਹਾਂ ਸਾਰੇ ਇਕੱਠੇ ਹੋ ਜਾਵਾਂਗੇ ਨਾ, ਫਿਰ ਆਪਾਂ ਨੂੰ ਚਿੰਤਾ ਕੋਈ ਨਹੀਂ ਕਿਸੇ ਦੀ, ਕਿਸੇ ਦਾ ਕੋਈ ਡਰ ਨਹੀਂ, ਸਾਡੇ ਸਾਹਮਣੇ ਆੜੀ ਕੋਈ ਨਹੀਂ ਸਕਦਾ। ਕਹਿੰਦੇ ਹੋਰ ਤੇ ਕਿਸੇ ਦੀ ਛੱਡੋ, ਬਾਕੀ ਸਾਰੇ ਪਾਸੇ ਰੱਖ ਦਿਓ। ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਨਾ, ਜਿਹਦੇ ਕੋਲ ਸ਼ਾਹੀ ਫੌਜ ਹੈ, ਜੇ ਉਹਨੂੰ ਪਤਾ ਲੱਗ ਗਿਆ ਨਾ ਵੀ ਆਪਾਂ ਸਾਰੇ ਇਕੱਠੇ ਹੋ ਗਏ ਹਾਂ, ਆਪਣੇ ਕੋਲ ਸਿਪਾਹੀਆਂ ਦੀ ਗਿਣਤੀ ਬੜੀ ਹੈ, ਉਹ ਵੀ ਇੱਕ ਵਾਰੀ ਸੋਚਣ ਵਾਸਤੇ ਮਜਬੂਰ ਹੋ ਜਾਏਗਾ। ਫਿਰ ਉਹ ਵੀ ਸਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰੇਗਾ।
1: ਤਬ ਉਦਮ ਤੇ ਇਸ ਬਿਦ ਬਣੈ ਜੋ ਨਾ ਮਿਲਹੀ ਅਬ ਤੇ ਸਭ ਹਨੈ।
0: ਵੀ ਇਸ ਤਰੀਕੇ ਹੁਣ ਆਪਣਾ ਸਾਰਿਆਂ ਦਾ ਉਦਮ ਕਰਨਾ ਬਣਦਾ ਹੈ, ਤੇ ਇਹ ਪੱਕਾ ਕਰ ਲਓ ਵੀ ਜਿਹੜਾ ਹੁਣ ਨਹੀਂ ਆਪਾਂ ਨੂੰ ਆ ਕੇ ਮਿਲੇਗਾ, ਫਿਰ ਆਪਾਂ ਸਾਰੇ ਮਿਲ ਕੇ ਉਹਦਾ ਕਾਣ ਕਰ ਦਿਆਂਗੇ, ਉਹਨੂੰ ਖਤਮ ਕਰ ਦਿਆਂ। ਮਤਲਬ ਜੇ ਸਾਨੂੰ ਆ ਕੇ ਕੋਈ ਰਾਜਾ ਆਪਣੀ ਫੌਜ ਨਾਲ ਆ ਕੇ ਸਾਡੇ ਦਲ ਵਿੱਚ ਸ਼ਾਮਿਲ ਨਹੀਂ ਹੁੰਦਾ, ਫਿਰ ਆਪਾਂ ਸਾਰੇ ਉਸ ਰਾਜੇ ਨੂੰ ਉਹਦੀ ਸੈਨਾ ਸਮੇਤ ਮੌਤ ਦੇ ਘਾਟ ਉਤਾਰ ਦਿਆਂਗੇ, ਫਿਰ ਉਹ ਰਾਜਾ ਆਪਾਂ ਨਹੀਂ ਰਹਿਣ ਦੇਵਾਂਗੇ।
1: ਇਹ ਡਰ ਸਭ ਕੋ ਲਿਖੋ ਪਠਾਓ ਗੁਰ ਪਰ ਹੋਵੇ ਮੋਹਿਮ ਚੜ ਆਵੋ।
0: ਇਹ ਸਾਰਿਆਂ ਨੂੰ ਚਿੱਠੀ ਲਿਖ ਕੇ ਪਾ ਦਿਓ, ਇਹ ਡਰ ਦੇ ਕੇ ਸਾਰਿਆਂ ਤੱਕ ਸੁਨੇਹੇ ਪਹੁੰਚਾ ਦਿਓ ਵੀ ਅਸੀਂ ਮੁਹਿੰਮ ਆਰੰਭਣ ਲੱਗੇ ਹਾਂ ਗੁਰੂ ਸਾਹਿਬ ਦੇ ਖਿਲਾਫ, ਅਤੇ ਇਹ ਜਿਹੜੀ ਮੁਹਿੰਮ ਹੈ ਨਾ, ਇਹਦੇ ਵਿੱਚ ਤੁਸੀਂ ਸਾਰੇ ਆ ਕੇ ਸ਼ਾਮਿਲ ਹੋਵੋ। ਨਾਲੇ ਇਹ ਕਹਿ ਦਿਓ ਵੀ ਸ਼ਾਮਿਲ ਹੋਵੋ, ਅਤੇ ਨਾਲੇ ਇਹ ਲਿਖ ਕੇ ਭੇਜ ਦਿਓ ਵੀ ਜਿਹੜਾ ਨਾਂ ਆਇਆ ਫਿਰ ਉਹ ਸਾਡਾ ਸਾਰਿਆਂ ਦਾ

ਵੀ ਜੇ ਆਪਾਂ ਇਸ ਹੁਣ ਇਸ ਮੁਹਿੰਮ 'ਤੇ ਇਕੱਠੇ ਹੋ ਕੇ ਨਹੀਂ ਜਾਂਦੇ ਤਾਂ ਫਿਰ ਆਪਣੇ ਲਈ ਅਗਾਂਹ ਜਾ ਕੇ ਬੜਾ ਮੁਸ਼ਕਲ ਹੋਣਾ, ਬੜਾ ਦੁੱਖ ਹੋਏਗਾ ਔਰ ਬੜੀ ਤਕਲੀਫ ਵਾਲੀ ਖੇਡ ਕਲਾ ਵਰਤੇਗੀ ਜੇ ਆਪਾਂ ਹੁਣ ਨਹੀਂ ਜਾਂਦੇ ਚੜ੍ਹ ਕੇ ਮੁਹਿੰਮ 'ਤੇ, ਤਾਂ ਗੁਰੂ ਸਾਹਿਬ ਦਾ ਰਹਿਣਾ ਸਾਡੇ ਲਈ ਬੜਾ ਦੁੱਖਦਾਈ ਬਣ ਜਾਏਗਾ। ਕਿਉਂ? ਕਿਉਂਕਿ ਖਾਲਸਾ ਪੰਥ ਜਿਹੜਾ ਹੈ ਉਹਨੇ ਫਿਰ ਸਾਡੇ ਕੋਲੋਂ ਸਾਡਾ ਰਾਜ ਭਾਗ ਵੀ ਖੋਹ ਲੈਣਾ ਹੈ। ਹੁਣ ਇਹ ਪਹਾੜੀ ਰਾਜਿਆਂ ਨੇ ਆਪਸ ਵਿੱਚ ਸਾਰਾ ਮਸ਼ਵਰਾ ਕੀਤਾ ਜੀ, ਕਿਵੇਂ ਉਹ ਚਿੱਠੀਆਂ ਲਿਖਦੇ ਨੇ, ਕਿਵੇਂ ਸੁਨੇਹੇ ਔਰੰਗਜ਼ੇਬ ਤੱਕ ਪਹੁੰਚਦੇ ਨੇ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੀ ਨਿਡਰਤਾ ਅਤੇ ਆਪਣੀ ਨਿਰਵੈਰਤਾ ਨੂੰ ਪ੍ਰਗਟਾਉਂਦਿਆਂ ਹੋਇਆਂ ਗੁਰੂ ਸਾਹਿਬ ਕੀ ਖੇਡ ਕਲਾ ਵਰਤਾਉਂਦੇ ਨੇ। ਆਪ ਸੰਗਤਾਂ ਅਗਲੇਰੇ ਦੀਵਾਨਾ ਅੰਦਰ ਸ਼ਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਸਹਾਏ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ। ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਏ।

ਆ ਵੰਡ ਛਕਿਆ, ਦੇਗ ਚਲਾਈ ਤੇ ਗਵਾਈ, ਦੇਖ ਕੇ ਅਣਡਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰੇ।

ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਵਾਸ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੋਗਾ ਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਵਾ, ਮਤ ਉੱਚੀ, ਮਾਦਾ ਰਾਖਾ, ਆਪ ਵਾਹਿਗੁਰੂ। ਅਕਾਲ ਪੁਰਖ ਆਪਣੇ ਪੰਥ ਦੇ ਸਦਾਂ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਦਾ ਕੋਟਾਨਕੂਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ, ਸਜਵੇ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀ

ਕਰਨੀ ਅਗਾਂਹ ਉਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ

ਵਾਰੀ ਤੁਏ ਰਹੋ ਵਿਸਵੇਚ ਸਿਆ ਖੜੀਆਂ ਪੈਰਾਂ ਥਿੱਤੀ ਵਾਰੀ ਮਾਹ ਸੂਰਜੇ ਕੋਰੋ ਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਭਵਨ ਚਵਰੂ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ

ਅਨੇਕ ਪਦ ਗੰਧ ਬਿਨ ਸਹਿਜ ਤਵ ਗੰਧੇਵ ਚਲਤ ਮੋਈ। ਸਭ ਮੈਂ ਜੋਤ ਜੋਤ ਐਸੋਏ ਦਿਸਦੈ ਚਾਨਣ, ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦ ਨੂੰ ਮੋਹਿ ਆਈ ਪਿਆਸਾ ਕਿਰਪਾ ਜਲ ਦੇ। ਨਾਨਕ ਸਾਰੇ ਕੋਏ ਜਾਂ ਤੇ ਤ੍ਰਿਣਾਏ ਵਾਸਾ। ਰਾ ਗੌੜੀ ਪੂਰਵੀ ਮਾਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਲ ਸਾਧੂ ਖੰਡਲ ਖੰਡਾਏ। ਪੂਰਵ ਲਿਖਤ ਲਿਖੇ ਗੁਰੂ ਪਾਇਆ ਮਨਰ ਲਿਵ ਮੰਡਲ ਮੰਡਾਏ। ਕਰ ਸਾਧੂ ਜਲੀਪਨ ਵੱਡਾਏ, ਕਰ ਮਨ ਵੱਡਾਏ ਰਾਓ। ਸਾਗਤ ਰਾ ਸਾਧਨ ਜਾਣਿਆ ਤਨਿਆਂਤਰਾ ਮੈਂ ਘੰਟਾਏ। ਜਿਉਂ ਜਿਉਂ ਚਲੈ ਚੁਬੇ ਦੁਖ ਪਾਵੈ,

Vāt-pūjikā-kāsā, Vāt-pūjikā-kāsā,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਵਈਏ ਮਹੱਲੇ ਪਹਿਲੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ।

0: ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ।
1: ਸਤਿਯੁਗ ਤੈ ਮਾਣਿਓ ਛਲਿਓ ਬਲ ਭਾਵਨ ਪਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਬੈ ਭਗਤੈ ਜਨ ਦਿਓ, ਕਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ। ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਰਲੋਚਨ, ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ, ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ, ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ, ਸੁਖ ਦਿਓ ਪ੍ਰੀਖਿਤ ਗੁਣ ਰਵੈ ਗੌਤਮ ਰਿਖ ਜਸ ਗਾਇਓ, ਕਬ ਕਲ ਸੋ

ਐ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਯੋਗ ਜਿਨ ਮਾਣਿਓ ਗੁਣ ਗਾਵੈ ਨਵਨਾਥ ਧਨ ਗੁਰ ਸਾਚ ਸਮਾਇਓ ਮਾ ਦਾਤਾ ਗੁਣ ਰਵੈ ਜੇਨ ਚਕਰਵੇ ਕਹਾਇਓ ਗੁਣ ਗਾਵੈ ਬਲਰਾਓ ਸਪਤ ਪਤਾਲ ਬਸੰਤੋ ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ।

कब कल सुजस नानक गुर घट घट सहज समायो गुरबिन घोर अंधार गुरु बिन

ਨਮੀਤ ਸੁਤ ਭਾਈ ਤਾਹੂ ਤੇਲੇ ਰਖੀ ਨਿਰਾਰੀ ਤਾਵਨ ਪਾਵਨ ਕੂੜ ਕਮਾਵਨ ਇਹ ਵਿਦ ਕਰਦ ਔਧ ਤਨ ਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਵਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁਵਿਧ ਜੋਨ ਭ੍ਰਮ।

0: ਭੋਗ ਦੁਖ ਅਗਮੋਹ ਛਿਦੇ ਹਰ ਨਾਮ ਖਗ।
1: ਰਾਜ ਜੋਗ ਮਾਣਿਓ ਬਸਿਓ ਨਿਰਵੈਰ ਹਿਰਦੰਤਰ ਸ੍ਰਿਸ਼ਟ।

ਅਵਲ ਜਾਸ ਸਾਬਿਦ ਮਾਨਿਓ ਮਨ ਤਬ ਹੀ ਪਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ।

sir shahad shah.

ਜੋ ਮਰਜਮੇ ਸੋ ਕੱਚ ਨੀ ਕੱਚ ਮਹਿਲਾ ਪਹਿਲਾ ਵੱਡੀ ਵੜੇ ਜਾ ਵੱਡਾ ਨਾਉ ਵੱਡੀ ਵੜੇ ਜਾ ਸਚਨਿਆ ਵੱਡੀ ਵੜੇ।